ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਅੱਜ ਦਿਨ ਸੋਮਵਾਰ ਸਖ ਸੰਵਤ 1948 ਈਸਵੀ ਦੇ ਹਾੜ ਮਹੀਨੇ ਦੀ ਅੱਜ 7 ਤਾਰੀਖ ਅਤੇ ਈਸਵੀ ਸਨ 2026 ਜੂਨ ਮਹੀਨੇ ਦੀ ਅੱਜ 29 ਤਾਰੀਖ ਏ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਮਿੰਟ ਅਤੇ 33 ਸੈਕਿੰਡ ਦਾ। ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੇ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਏ।

ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ 'ਤੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਸਮਾਂ ਰਹੇਗਾ ਪ੍ਰੋਗਰਾਮ ਸਜਰੀ ਸਵੇਰ ਦਾ। 8 ਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਤੇ ਲੈ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ 40 ਤੇ ਆਕਾਸ਼ਵਾਣੀ FM ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ, ਤੇ ਤੁਸੀਂ ਆਨੰਦ ਮਾਣੋਗੇ ਸਾਡੇ ਹਫ਼ਤਾਵਾਰੀ ਸਿਲਸਿਲਾ।

ਸ਼ਬਦ ਸਰਵਣ ਕਰ ਰਹੇ ਸੀ ਭਾਈ ਅਮਰਜੀਤ ਸਿੰਘ ਰਾਗੀ ਹੋਰਾਂ ਦੀ ਆਵਾਜ਼ ਦੇ ਵਿੱਚ। ਤਿਆਂ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਦਵਿੰਦਰ ਸਿੰਘ ਸੋਢੀ ਹੋਰਾਂ ਦੀ ਆਵਾਜ਼ ਦੇ ਵਿੱਚ।

ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾ ਹਰਟਸ ਤੇ ਇਸ ਵੇਲੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।

ਤੇ ਇਹ ਸੁਣ ਰਹੇ ਸੀ ਭਗਤੀ ਰਚਨਾ ਨਿਤਿਨ ਮੁਕੇਸ਼ ਤੇ ਅਨੁਪਮਾ ਦੇਸ਼ ਪਾਂਡੇ ਹੋਰਾਂ ਦੀ ਆਵਾਜ਼ ਦੇ ਵਿੱਚ। ਤੇ ਆਓ ਸੁਣਦੇ ਹਾਂ ਭਗਤੀ ਰਚਨਾ ਜਿਸ ਨੂੰ ਆਵਾਜ਼ ਦਿੱਤੀ ਹੈ ਮਹਿੰਦਰ ਕਪੂਰ ਨੇ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 7:10 ਦਾ ਤੇ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਹਾਂ ਖੈਰ ਸਾਥੀ, ਤੁਹਾਨੂੰ ਉੱਠਣਾ ਤਾਂ ਪੈਣਾ ਹੀ ਹੈ ਕਿਉਂਕਿ ਤੁਹਾਡੇ ਉੱਠਣ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਦਾ ਇਹ ਸਫ਼ਰ ਚੱਲਣਾ ਹੈ। ਫਿਲਹਾਲ ਜੀ ਸਾਥੀਓ, ਜੇ ਮੈਂ ਅੱਜ ਦੇ ਪ੍ਰੋਗਰਾਮ ਦੇ ਸਫ਼ਰ ਦੀ ਗੱਲ ਕਰਾਂ ਤਾਂ ਦਿਨ ਹੈ ਸਾਥੀਓ ਅੱਜ ਸੋਮਵਾਰ, ਔਰ ਅੱਜ ਦੇ ਸਾਥੀਓ ਸੋਮਵਾਰ ਦੇ ਇਸ ਅੰਕ ਵਿੱਚ ਤੁਹਾਡੀ ਮੁਲਾਕਾਤ ਕਰਾਂਗੇ ਬਠਿੰਡਾ ਜ਼ਿਲ੍ਹਾ ਦੇ ਉਹਨਾਂ ਦੋ ਪੁਲਿਸ ਮੁਲਾਜ਼ਮਾਂ ਨਾਲ ਜਿਨ੍ਹਾਂ ਨੇ ਬੀਤੇ ਦਿਨੀ ਇਮਾਨਦਾਰੀ ਦੀ ਇੱਕ ਨਵੀਂ ਮਿਸਾਲ ਸਾਡੇ ਸਾਹਮਣੇ ਪੇਸ਼ ਕੀਤੀ। ਬਿਲਕੁਲ ਸਾਥੀਓ, ਅੱਜ ਵਿਸ਼ੇਸ਼ ਤੌਰ 'ਤੇ ਸਟੂਡੀਓ ਵਿੱਚ ਸਾਡੇ ਨਾਲ ਹੋਣਗੇ ESI ਰਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਹੌਲਦਾਰ ਗੁਰਤੇਜ ਸਿੰਘ ਜੀ। ਜੀ ਹਾਂ ਨੌਜਵਾਨ ਸਾਥੀਓ, ਨੌਜਵਾਨ ਪੀੜ੍ਹੀ ਕਿਸੇ ਵੀ ਮੁਲਕ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਕਿਸੇ ਵੀ ਸ਼ਹਿਰ, ਕਿਸੇ ਵੀ ਰਾਜ ਜਾਂ ਫਿਰ ਕਿਸੇ ਦੇਸ਼ ਦੇ ਵਿਕਾਸ ਦੇ ਵਿੱਚ ਨੌਜਵਾਨਾਂ ਦਾ ਸਾਥੀ ਆਪਣਾ ਇੱਕ ਅਹਿਮ ਰੋਲ ਹੁੰਦਾ ਹੈ। ਹਾਂ ਪਰ ਸਾਥੀਓ, ਪਿਛਲੇ ਸਾਲਾਂ ਤੋਂ ਬਹੁਤ ਸਾਰੀਆਂ ਖਬਰਾਂ ਅਸੀਂ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਹਾਂ ਜਾਂ ਫਿਰ ਸੋਸ਼ਲ ਮੀਡੀਆ 'ਤੇ ਵੀ ਦੇਖਦੇ ਹਾਂ ਕਿ ਜਿਨ੍ਹਾਂ ਅੰਦਰ ਜਿਹੜੇ ਨੌਜਵਾਨ ਮੁੰਡੇ ਕੁੜੀ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੋਈ ਨਾ ਕੋਈ ਜਿਸੀ ਘਟਨਾ ਨੂੰ ਅੰਜਾਮ ਦਿੰਦੇ ਉਹ ਨਜ਼ਰ ਆਉਂਦੇ ਨੇ। ਸੋ ਜੀ, ਨੌਜਵਾਨਾਂ ਦੇ ਇਸ ਗੁੱਸੇ ਔਰ ਦਿਮਾਗੀ ਤਣਾਅ ਦੇ ਕੀਨੇ ਕਾਰਨ, ਇਸ ਬਾਰੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਮਨੋਵਿਗਿਆਨਿਕ ਡਾਕਟਰ ਪੂਰਵ ਕੁਮਾਰ ਮਿੱਡਾ ਜੀ। ਬਿਲਕੁਲ ਸਾਥੀਓ, ਗੱਲਾਂ ਦੇ ਨਾਲ ਗੀਤ ਸੰਗੀਤ ਦਾ ਸਿਲਸਿਲਾ ਵੀ ਸਾਥੀਓ ਜਾਰੀ ਰਹੇਗਾ। ਸੋ ਜੀ ਬਣੇ ਰਹੋ 101.1 ਮੈਗਾਹਰਟਜ਼ ਤੇ ਆਪਣੇ ਰੇਡੀਓ ਦੋਸਤ ਆਰਜੇ ਭਵਨ ਦੇ ਨਾਲ। ਸੋ ਜੀ, ਕਰਦੇ ਹਾਂ ਪ੍ਰੋਗਰਾਮ ਦਾ ਆਗਾਜ਼ ਇਸ ਖੂਬਸੂਰਤ ਰੋਮਾਂਟਿਕ ਜਿਹੇ ਗੀਤ ਦੇ ਨਾਲ।

0: ਨੋਰਾਣੀ ਜੀ ਮੰਮੀ ਜੀ ਇਸ ਘਰ ਵਿੱਚ ਕੁਝ ਨਿਯਮ ਹਨ ਜਿਵੇਂ ਕਿ ਇੱਥੇ ਕੈਸ਼ ਦੀ ਪਰੰਪਰਾ ਨਹੀਂ ਹੈ
1: ਤਾਂ ਲੈਣ ਦੇਣ
0: ਉਹ ਅਸੀਂ ਡਿਜੀਟਲ ਭੁਗਤਾਨ ਕਰਦੇ ਹਾਂ
1: ਓ
0: ਜਿਵੇਂ UPI ਤੋਂ
1: ਅੱਛਾ
0: ਹਾਂ ਤੇ ਸੁਣ ਇੱਕ ਹੋਰ ਨਿਯਮ ਹੈ
1: ਉਹ ਕੀ ਹੈ ਮੰਮੀ ਜੀ
0: ਤੇਰੀ ਮੂੰਹ ਦਿਖਾਈ ਵੀ UPI ਰਾਹੀਂ ਮਿਲੂਗੀ
1: ਤੁਸੀਂ ਵੀ ਨਾ ਮੰਮੀ ਜੀ
2: ਭਾਰਤ ਕਰਦਾ ਹੈ ਡਿਜੀਟਲ ਭੁਗਤਾਨ
3: ਹਰ ਲੈਣ ਦੇਣ ਹੁਣ ਹੈ ਆਸਾਨ
4: ਪੇਸ਼ ਹੈ ਸਭ ਕਾ ਫੇਵਰੇਟ
5: ਅਰਕ ਗੁਲਾਬ ਅਰਕ ਕੇਵੜਾ ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ ਤਨ ਮਨ ਕੋ ਤਾਜ਼ਾ ਕਰ ਜਾਏ
6: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ

ਬਿਲਕੁਲ ਸਾਥੀਓ, 7:11 ਤੇ 25 ਸੈਕਿੰਡ ਦਾ ਸਮਾਂ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਅਤੇ ਮੋਬਾਈਲ 'ਤੇ ਵੀ ਸਮਾਂ ਮਿਲਾ ਸਕਦੇ ਹੋ ਸਾਥੀਓ। ਅਤੇ ਪ੍ਰੋਗਰਾਮ ਚੱਲ ਰਿਹਾ ਸਾਥੀਓ 101.1 MHz ਅਤੇ ਸੱਜਰੀ ਸਵੇਰ ਅਤੇ ਸੱਜਰੀ ਸਵੇਰ ਦੌਰਾਨ ਅੱਜ ਮੈਂ ਤੁਹਾਡੇ ਨਾਲ ਹਾਂ, ਤੁਹਾਡਾ ਆਪਣਾ ਰੇਡੀਓ ਦੋਸਤ, ਇਸ ਪ੍ਰੋਗਰਾਮ ਦਾ ਹੋਸਟ, ਤੁਹਾਡਾ ਆਪਣਾ RJ ਪਵਨ। ਅੱਜ ਜੀ ਸਾਥੀਓ, ਹੁਣ ਨਜ਼ਰ ਮਾਰਦੇ ਹਾਂ ਸਾਡੇ ਅੱਜ ਦੇ ਯਾਨੀ ਕਿ 29 ਜੂਨ ਦੇ ਇਤਿਹਾਸ ਦੇ ਕੁਛ ਪੰਨਿਆਂ ਦੇ ਉੱਪਰ।

ਜੋ ਸਾਥੀਓ ਅੱਜ ਯਾਨੀ ਕਿ 29 ਜੂਨ ਦੀ ਜੇ ਮੈਂ ਗੱਲ ਕਰਾਂ ਤਾਂ ਅੱਜ ਅਸੀਂ ਮਨਾ ਰਹੇ ਹਾਂ ਜੀ ਵਰਲਡ ਸਟੈਟਿਕਸ ਡੇ ਯਾਨੀ ਕਿ ਵਿਸ਼ਵ ਆਂਕੜਾ ਦਿਵਸ। ਹਾਂ ਬਿਲਕੁਲ ਸਾਥੀਓ, ਚੰਗੀ ਗੁਣਵੱਤਾ ਵਾਲੇ ਆਂਕੜਿਆਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਜਾਗਰੂਕ ਕਰਨ ਲਈ ਇਹ ਜਿਹੜਾ ਦਿਨ ਹੈ ਸਮਰਪਿਤ ਹੈ। ਇਸ ਦਿਨ ਨੂੰ ਮਨਾਉਣ ਦਾ ਮਹੱਤਵ ਸਾਡੇ ਰਾਸ਼ਟਰੀ ਆਂਕੜਾ ਪ੍ਰਣਾਲੀਆਂ ਦੀਆਂ ਜਿਹੜੀਆਂ ਵੱਡੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਾ ਅਤੇ ਸਮਾਜ ਦੇ ਵੱਖ ਵੱਖ ਸਾਥੀਓ ਪਹਿਲੂਆਂ ਵਿੱਚ ਆਂਕੜਿਆਂ ਦੀ ਮਹੱਤਤਾ ਨੂੰ ਵੀ ਉਤਸ਼ਾਹਿਤ ਕਰਦਾ ਹੈ। ਉਹ ਸਾਥੀਓ, ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਸਾਡੇ ਪੰਜਾਬ ਦੇ ਸੱਭਿਆਚਾਰ ਵਾਸਤੇ ਵੀ ਅੱਜ ਦਾ ਦਿਨ ਇਤਿਹਾਸਿਕ ਵਿਰਾਸਤ ਨਾਲ ਜੁੜਿਆ ਇੱਕ ਦਿਨ ਹੈ। ਜੀ ਹਾਂ ਸਾਥੀਓ, ਅੱਜ ਯਾਨੀ ਕਿ 29 ਜੂਨ ਨੂੰ ਅਸੀਂ ਮਨਾ ਰਹੇ ਹਾਂ ਜੀ ਸੰਤ ਕਬੀਰ ਦਾਸ ਜੀ ਦਾ ਜਨਮ ਦਿਹਾੜਾ। ਉਹ ਸਾਥੀਓ, ਜੇ ਮੈਂ ਪਿਛਲੇ ਇਤਿਹਾਸ ਦੀ ਜੇ ਮੈਂ ਗੱਲ ਕਰਾਂ ਤਾਂ ਅੱਜ ਦੇ ਦਿਨ ਯਾਨੀ ਕਿ ਜੇ 29 ਜੂਨ ਦੀ ਗੱਲ ਕਰਾਂ ਤਾਂ 2007 ਦੇ ਵਿੱਚ ਸਾਥੀਓ ਅਜੇ ਦਿਨ ਯਾਨੀ ਕਿ ਪਹਿਲਾ ਜਿਹੜਾ ਐਪਲ ਫੋਨ ਹੈ ਉਹ ਬਾਜ਼ਾਰ ਦੇ ਵਿੱਚ ਆਇਆ ਸੀ। ਸਮਾਰਟਫੋਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਸਦੀ ਤਕਨੀਕ ਹੈ ਉਹ ਕਹਿ ਸਕਦੇ ਹਾਂ ਕਿ ਕ੍ਰਾਂਤੀ ਆਈ ਸੀ ਅੱਜ ਦੇ ਦਿਨ, ਯਾਨੀ ਕਿ ਉਹ ਸਾਲ ਸੀ 2007। ਸੈਸ਼ਲਸ ਦਾ ਜਿਸ ਸਾਥੀਓ ਆਜ਼ਾਦੀ ਦਾ ਦਿਨ ਅੱਜ ਦੇ ਦਿਨ ਸੀ, ਯਾਨੀ ਕਿ ਤਰੀਕ ਸੀ 29 ਜੂਨ ਅਤੇ ਸਾਲ ਸੀ ਸਾਥੀਓ 1976। ਜੀ ਹਾਂ, ਸੈਸ਼ਲਸ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ ਅੱਜ ਹੀ ਦੇ ਦਿਨ। ਔਰ ਸਾਥੀਓ, ਥੋਮਸ ਬੀਟੀ 2008 ਦੇ ਵਿੱਚ ਯਾਨੀ ਕਿ 29 ਜੂਨ 2008 ਦੇ ਵਿੱਚ ਥੋਮਸ ਬੀਟੀ ਨੇ ਇੱਕ ਜਿਹੜੀ ਬੇਟੀ ਨੂੰ ਜਨਮ ਦਿੱਤਾ ਅਤੇ ਉਹ ਜਿਹੜੀ ਆਪਣੇ ਜਿਹੜੀ ਗਰਭਵਤੀ ਪੁਰਸ਼ ਬਣੇ ਸੀ, ਇਹ ਥੋਮਸ ਬੀਟੀ 2008 ਦੇ ਵਿੱਚ ਸਾਥੀਓ ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਇਹ ਘਟਨਾ ਘਟੀ ਸੀ 2008 ਦੇ ਵਿੱਚ। ਉਹ ਸਾਥੀ 2002 ਦੀ ਗੱਲ ਕਰਾਂ ਤਾਂ 29 ਜੂਨ 2002 ਨੂੰ ਚੀਨ ਦੇ ਵਿੱਚ ਸਾਥੀ ਇੱਕ ਜ਼ਬਰਦਸਤ ਭੂਕੰਪ ਆਇਆ ਸੀ, ਜਿਸ ਦੇ ਵਿੱਚ ਹਜ਼ਾਰਾਂ ਲੋਕ ਹੈ ਉਹ ਬੇਘਰ ਹੋ ਗਏ ਸੀ। ਸਪੋਰਟਸ ਦੀ ਗੱਲ ਕਰਾਂ ਤਾਂ ਸਾਥੀਓ 29 ਜੂਨ 2014 ਦੇ ਵਿੱਚ ਸਾਇਨਾ ਨੇਹਵਾਲ ਨੇ ਆਸਟ੍ਰੇਲੀਅਨ ਸੁਪਰ ਸੀਰੀਜ਼ ਹੈ ਉਹ ਆਪਣੇ ਨਾਂ ਕੀਤੀ ਸੀ। ਉਹ ਸਾਥੀਓ, ਅੱਜ ਦੇ ਦਿਨ ਯਾਨੀ ਕਿ 29 ਜੂਨ ਨੂੰ ਬਹੁਤ ਸਾਰੇ ਸਾਡੇ ਇਸ ਤਰ੍ਹਾਂ ਦੇ ਮਹਾਨ ਲੋਕ ਹੋਏ ਨੇ ਜਿਨ੍ਹਾਂ ਨੇ ਅੱਜ ਦੇ ਦਿਨ ਉਹ ਇਸ ਸੰਸਾਰਿਕ ਯਾਤਰਾ ਪੂਰੀ ਕਰਕੇ ਉਹ ਚਲੇ ਗਈ ਸੀ। ਜੇ ਮੈਂ ਗੱਲ ਸਾਥੀਓ ਕਰਾਂ 1988 ਦੀ, ਸੋ ਜੀ 29 ਜੂਨ 1988 ਨੂੰ ਗਬਰੀ ਦੇਵੀ, ਰਾਜਸਥਾਨ ਦੀ ਜਿਹੜੀ ਇੱਕ ਮਸ਼ਹੂਰ ਮਾਂਡ ਗਾਇਕਾ ਸਨ, ਉਹਨਾਂ ਨੇ ਇਸ ਸੰਸਾਰ ਤੋਂ ਰੁਖਸਤ ਹੋਏ ਸੀ 29 ਜੂਨ 1988 ਨੂੰ। ਬੰਗਲਾ ਭਾਸ਼ਾ ਦੇ ਪ੍ਰਸਿੱਧ ਮਕਬੂਲ ਕਵੀ ਮਾਈਕਲ ਮਧੂਸੂਦਨ ਦੱਤ, ਜੀ ਹਾਂ ਸਾਥੀਓ, 1873 ਯਾਨੀ ਕਿ 29 ਜੂਨ 1873 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ ਸਨ। ਇਸ ਤਰ੍ਹਾਂ ਸਾਥੀਓ ਕੁਛ ਮਹਾਨ ਲੋਕ ਵੀ ਇਸ ਦੁਨੀਆਂ ਦੇ ਵਿੱਚ ਆਏ ਸੀ। ਜੇ ਮੈਂ ਗੱਲ ਕਰਾਂ ਦੇਵਕੀ ਨੰਦਨ ਖੱਤਰੀ, ਹਿੰਦੀ ਦੇ ਜਿਹੜੇ ਪਹਿਲੇ ਤਸਲੀਮੀ ਲੇਖਕ ਸਨ, 29 ਜੂਨ 1861 ਨੂੰ ਸਾਥੀਓ ਉਹਨਾਂ ਦਾ ਜਨਮ ਹੋਇਆ ਸੀ। ਇਸ ਤਰ੍ਹਾਂ ਸਾਥੀਓ 1893 ਦੀ ਜੇ ਮੈਂ ਗੱਲ ਕਰਾਂ ਤਾਂ 29 ਜੂਨ 1893 ਦੇ ਵਿੱਚ ਪੀਸੀ ਮਹਾਲਬੋਨਿਸ ਨੋਬਿਸ, ਪ੍ਰਸਿੱਧ ਸਾਡੇ ਭਾਰਤੀ ਵਿਗਿਆਨਿਕ ਸੀ, ਉਹਨਾਂ ਦਾ ਜਨਮ ਹੋਇਆ ਸੀ ਅੱਜ ਹੀ ਦਿਨ ਯਾਨੀ ਕਿ 29 ਜੂਨ 1893 ਦੇ ਵਿੱਚ। ਸਾਡੇ ਭਾਰਤ ਦੇ ਬੜੇ ਹੀ ਮਕਬੂਲ ਮੂਰਤੀਕਾਰ ਅਤੇ ਚਿੱਤਰਕਾਰ ਕੇ ਜੀ ਸੁਬਰਾਮਣੀਅਮ, ਜੀ ਹਾਂ ਸਾਥੀਓ, 29 ਜੂਨ 2016 ਦੇ ਵਿੱਚ ਜੇ ਮੈਂ ਗੱਲ ਕਰਾਂ ਉਹਨਾਂ ਨੇ ਇਸ ਸੰਸਾਰ ਤੋਂ ਰੁਖਸਤ ਹੋਏ ਸੀ ਅਤੇ ਦਿਨ ਸੀ ਸਾਥੀਓ ਅੱਜ ਦੀ ਦਿਨ 29 ਜੂਨ 2016। ਸੋ ਜੀ ਸਾਥੀਓ, ਕੋਈ ਵੀ ਦਿਨ ਸਾਡੀ ਜ਼ਿੰਦਗੀ ਦਾ ਖਾਸ ਹੋ ਸਕਦਾ ਹੈ, ਸੋ ਕੋਈ ਵੀ ਦਿਨ ਨੂੰ ਅਸੀਂ ਸਾਥੀਓ ਖਾਸ ਵੀ ਬਣਾ ਸਕਦੇ ਹਾਂ। ਸੋ ਜੀ ਉਸ ਦਿਨ ਨੂੰ ਖਾਸ ਬਣਾਉਣ ਲਈ ਸਾਥੀ ਬਹੁਤ ਕੁਝ ਤੁਹਾਡੇ ਕੋਲ ਹੈ, ਅਤੇ ਇਸ ਲਈ ਸਾਥੀਓ ਅੱਜ ਦੇ ਦਿਨ ਨੂੰ ਤੁਸੀਂ ਵੀ ਖਾਸ ਬਣਾ ਸਕਦੇ ਹਾਂ। ਔਰ ਮੈਂ ਚਲਦੇ ਚਲਦੇ ਸਾਥੀਓ ਮੈਂ ਇਹ ਵੀ ਕਹਿਣਾ ਚਾਹੂੰਗਾ ਸਾਡੇ ਉਹਨਾਂ ਯਾਰ ਦੋਸਤ ਮਿੱਤਰਾਂ ਜਿਨ੍ਹਾਂ ਦੇ ਅੱਜ ਜਨਮਦਿਨ ਨੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਮੰਚ ਤੋਂ, ਉਹਨਾਂ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਸੋਚ ਬਣੇ ਰਹੋ 101.1 ਮੈਗਾ ਹਰਸ਼ ਅਤੇ ਆਪਣੇ ਰੇਡੀਓ ਦੋਸਤ ਆਰਜੇ ਪਵਨ ਦੇ ਨਾਲ।

ਜੀ ਸਾਥੀਓ, ਸੰਦੇਸ਼ ਤੋਂ ਬਾਅਦ ਫਿਰ ਤੋਂ ਮੈਂ ਤੁਹਾਡੇ ਨਾਲ ਹਾਂ। ਸਮਾਂ ਸਾਥੀਓ ਤੁਸੀਂ ਮਿਲਾ ਸਕਦੇ ਹੋ 7:22 ਦਾ ਜੀ। ਬਿਲਕੁਲ ਸਾਥੀਓ, ਆਕਾਸ਼ਵਾਣੀ FM ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਇਹ ਸਫ਼ਰ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਵੀ ਅੱਜ ਦੇ ਦਿਨ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਕਰ ਦਿੱਤਾ ਹੋਣਾ ਹੈ, ਕਿਉਂਕਿ ਸੰਡੇ ਦੀ ਛੁੱਟੀ ਤੋਂ ਬਾਅਦ ਸਾਥੀਓ ਅੱਜ ਵਰਕਿੰਗ ਡੇ ਹੈ, ਔਰ ਵਰਕਿੰਗ ਡੇ ਦੇ ਸਾਥੀਓ ਸਾਡੇ ਰੂਟੀਨ ਦੇ ਕੰਮ ਹੈ ਉਹ ਮੈਨੂੰ ਉਮੀਦ ਹੈ ਕਿ ਤੁਸੀਂ ਸ਼ੁਰੂ ਕਰ ਦਿੱਤੇ ਹੋਣੇ। ਖੈਰ ਸਾਥੀਓ, ਹੁਣ ਤੱਕ ਤਾਂ ਮੈਨੂੰ ਉਮੀਦ ਹੈ ਕਿ ਜਿਹੜੇ ਸਾਡੇ ਸਟੂਡੈਂਟਸ, ਖਾਸ ਕਰਕੇ ਵਿਦਿਆਰਥੀ ਜਿਹੜੇ, ਉਹ ਵੈਸੇ ਫਿਲਹਾਲ ਜਿਹੜੀ ਗਰਮੀ ਦੀਆਂ ਛੁੱਟੀਆਂ ਦਾ ਆਨੰਦ ਵੀ ਲੈ ਰਹੇ ਹੋਣਗੇ। ਸੋ ਸਾਥੀਓ, ਜ਼ਿੰਦਗੀ ਦਾ ਸਫ਼ਰ ਇਸੇ ਹੀ ਤਰ੍ਹਾਂ ਚੱਲਦਾ ਰਹਿੰਦਾ ਹੈ। ਔਰ ਸੋ ਜੀ, ਖੈਰ ਵੱਧਦੇ ਹਾਂ ਸਾਡੇ ਪ੍ਰੋਗਰਾਮ ਦੇ ਸਫ਼ਰ ਦੇ ਅਗਲੇ ਸੈਗਮੈਂਟ ਵਿੱਚ, ਜਿਸ ਵਿੱਚ ਸਾਥੀਓ ਅੱਜ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਜੀ ਬਠਿੰਡਾ ਪੁਲਿਸ ਦੇ ਉਹਨਾਂ ਇਮਾਨਦਾਰ ਪੁਲਿਸ ਮੁਲਾਜ਼ਮਾਂ ਨਾਲ, ਜਿਨ੍ਹਾਂ ਦੀ ਇਮਾਨਦਾਰੀ ਦੇ ਚਰਚੇ ਬਠਿੰਡਾ ਅੰਦਰ ਨਹੀਂ ਸਗੋਂ ਪੂਰੇ ਪੰਜਾਬ ਅੰਦਰ ਸਾਥੀਓ ਅੱਜ ਕੱਲ੍ਹ ਹੋ ਰਹੇ ਨੇ। ਸਾਥੀਓ, ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਮੌਜੂਦਾ ਸਮੇਂ ਦੇ ਵਿੱਚ, ਇਸ ਦੌਰ ਦੇ ਅੰਦਰ, ਜਦੋਂ ਹਰ ਕੋਈ ਪੈਸਾ ਪੈਸਾ ਕਰਦਾ ਨਜ਼ਰ ਆਉਂਦਾ ਹੈ, ਔਰ ਬਹੁਤੀ ਵਾਰੀ ਸਾਨੂੰ ਸਾਥੀਓ ਥੋੜੇ ਜਿਹੇ ਪੈਸੇ ਦੇ ਲੈਣ ਦੇਣ ਕਾਰਨ ਇੱਕ ਦੂਜੇ ਨੂੰ ਮਾਰਨ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਵੀ ਤੁਸੀਂ ਅਖਬਾਰਾਂ ਅੰਦਰ ਪੜ੍ਹਨ ਤੇ ਤੁਹਾਨੂੰ ਤੇ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦੀਆਂ ਹੋਣਗੀਆਂ। ਸੋ ਜੀ, ਪੈਸੇ ਦੇ ਇਸ ਦੌਰ ਅੰਦਰ ਕੁਝ ਇਸ ਤਰ੍ਹਾਂ ਦੇ ਹੀ ਵੀ ਲੋਕ ਨੇ ਜਿਨ੍ਹਾਂ ਲਈ ਪੈਸੇ ਦੇ ਲਾਲਚ ਤੋਂ ਵੱਧ ਕੇ ਆਪਣੀ ਖੁਦ ਦੀ ਜ਼ਮੀਰ ਹੈ। ਔਰ ਅੱਜ ਦੋਸਤੋ ਮੇਰੇ ਨਾਲ ਨੇ ਐਸੇ ਹੀ ਤਰ੍ਹਾਂ ਦੇ ਦੋ ਬਹਾਦਰ ਤੇ ਇਮਾਨਦਾਰ ਸ਼ਖਸ, ਜਿਨ੍ਹਾਂ ਦੀ ਇਮਾਨਦਾਰੀ ਨੇ ਅੱਜ ਸਾਡੇ ਸਾਰਿਆਂ ਲਈ ਇੱਕ ਜਿਹੀ ਮਿਸਾਲ ਹੈ ਉਹ ਪੇਸ਼ ਕੀਤੀ ਹੈ। ਜੀ ਹਾਂ ਸਾਥੀਓ,

0: ਜਿਹਾਂ ਬਠਿੰਡਾ ਦੇ ASI ਰਜਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਹੌਲਦਾਰ ਗੁਰਤੇਜ ਸਿੰਘ ਹੋਰਾਂ ਦੀ, ਜਿਨ੍ਹਾਂ ਨੇ ਸਾਥੀਓ ਬਠਿੰਡਾ ਦੇ ਵਿਸ਼ਵਾਸ ਕਲੋਨੀ ਨਜ਼ਦੀਕ ਰਸਤੇ 'ਚ ਮਿਲੇ ਇੱਕ ਬੈਗ ਦੇ ਵਿੱਚੋਂ 3 ਲੱਖ ਤੋਂ 3.5 ਲੱਖ ਤੋਂ ਵੱਧ ਜਿਹੜੇ ਉਹਨਾਂ ਨੂੰ ਪੈਸੇ ਮਿਲੇ, ਪਰ ਉਹਨਾਂ ਨੇ ਤੁਰੰਤ ਬੈਗ ਵਿੱਚ ਮੌਜੂਦ ਦਸਤਾਵੇਜ਼ਾਂ ਦੇ ਸਹਾਰੇ ਪੈਸੇ ਹੈ ਜਿਹੜੇ ਉਹਨਾਂ ਮਾਲਕਾਂ ਦੇ ਹਵਾਲੇ ਕਰ ਦਿੱਤੇ। ਸੋ ਜੀ ਸਾਥੀ, ਅੱਜ ਉਹ ਸਾਡੇ ਨਾਲ ਮੌਜੂਦ ਨੇ ਤੇ ਕਰਦੇ ਆ ਉਹਨਾਂ ਨਾਲ ਗੱਲ। ਸੋ ਜਨਾਬ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ।
1: ਹਾਂਜੀ, ਮੈਂ ASI ਰਜਿੰਦਰ ਸਿੰਘ ਬਠਿੰਡਾ, ਮੇਰੇ ਨਾਲ ਹੈ ਸਰਦਾਰ ਗੁਰਤੇਜ ਸਿੰਘ ਹੌਲਦਾਰ ਪਥਰਾਲਾ। ਸਰ, ਇਹ ਗੱਲ ਹੈ ਵੀ ਸਭ ਨਾਲੋਂ ਪਹਿਲਾਂ ਤਾਂ ਮੈਂ FM ਕੇਂਦਰ ਬਠਿੰਡਾ ਦਾ ਅਤੇ ਤੁਹਾਡਾ ਅਤੇ ਤੁਹਾਡੇ ਸਰੋਤੇ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਜੀ। ਮੇਰੇ ਬਣੀ ਸਤਿ ਸ਼੍ਰੀ ਅਕਾਲ ਜੀ।
0: ਜੀ ਰਜਿੰਦਰ ਜੀ, ਅਸੀਂ ਵੀ ਆਕਾਸ਼ਵਾਣੀ FM ਬਠਿੰਡਾ ਦੇ ਸਮਾਂ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਗੁਰਤੇਜ ਜੀ ਤੁਹਾਡੇ ਨਾਲ ਨੇ ਅਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਸਵੇਰੇ ਸਵੇਰੇ ਕਿ ਤੁਹਾਡੇ ਜੋ ਜੇ ਇਮਾਨਦਾਰ ਜਿਹੜੇ ਮੈਂ ਕਹੂੰਗਾ ਕਿ ਸਾਡੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਸਾਡੇ ਵਿਚਕਾਰ ਨੇ, ਅਤੇ ਸਭ ਤੋਂ ਪਹਿਲਾਂ ਤਾਂ ਰਜਿੰਦਰ ਜੀ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ ਕਿ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਕਿੰਨੇ ਸਮੇਂ ਤੋਂ ਜਿਹੜੀ ਇਹ ਸੇਵਾਵਾਂ ਨਿਭਾ ਰਹੇ ਹੋ?
1: ਮੈਂ 1988 ਦੇ ਵਿੱਚ ਭਰਤੀ ਹੋਇਆ ਸਰ
0: ਜੀ।
1: 1988 ਤੋਂ ਲੈ ਕੇ ਅੱਜ ਤੱਕ, ਪਹਿਲੀ ਤਾਂ ਮੇਰੀ ਮਿਸਾਲ ਹੈ ਸਰ ਵੀ ਕੋਈ ਵੀ ਬੰਦਾ ਮੈਨੂੰ ਵਾਂਹ ਖੜੀ ਕਰਕੇ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਕਿਤੋਂ ਰਿਸ਼ਵਤ ਲਈ ਹੈ। ਸਭ ਨਾਲੋਂ ਵੱਡੀ ਮਿਸਾਲ ਤਾਂ ਮੇਰੀ ਇਹ ਹੈ, ਮੈਂ ਮਹਿਕਮੇ ਦੇ ਵਿੱਚ ਵਾਂਹ ਖੜੀ ਕਰਕੇ ਇਹ ਕਹਿ ਸਕਦਾ ਵੀ ਮੈਂ ਅੱਜ ਤੱਕ ਹੁਣ ਤੱਕ ਬਿਲਕੁਲ ਦੁੱਧ ਧੋਤਾ। ਜੋ ਵੀ ਅਸੀਂ ਕੰਮ ਕੀਤੇ ਹੈ ਉਹ ਬਤੌਰ ਇਮਾਨਦਾਰੀ ਨਾਲ ਕੀਤੇ ਹੈ। ਮੇਰੇ ਨਾਲ ਸਰਦਾਰ ਗੁਰਤੇਜ ਸਿੰਘ ਹੈ
0: ਜੀ,
1: ਇਹ ਵੀ ਬਹੁਤ ਸੱਚੇ ਸੁੱਚੇ ਅਤੇ ਇਮਾਨਦਾਰ ਅਫਸਰ ਹੈ। ਅਤੇ ਮੈਂ ਸਭ ਨਾਲੋਂ ਪਹਿਲਾਂ ਤਾਂ ਸਾਡੇ DIG ਸਾਹਿਬ ਸਰਦਾਰ ਹਰਜੀਤ ਸਿੰਘ ਅਤੇ ਸ਼੍ਰੀਮਤੀ ਡਾਕਟਰ ਜੋਤੀ ਯਾਦਵ ਜੀ, IPS SSP ਬਠਿੰਡਾ ਦਾ ਧੰਨਵਾਦ ਕਰਦਾ, ਕਿਉਂਕਿ ਜਿਹੜੇ ਵੀ ਪਰਿਵਾਰ ਦੇ ਵਿੱਚ ਇਮਾਨਦਾਰੀ ਸ਼ੁਰੂ ਹੋਵੇ ਅਤੇ ਉਹਦੇ ਵਿੱਚ ਜਿਹੜੇ ਬੱਚੇ ਆ ਉਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਗਲਤ ਹੋ ਜਾਣ। ਸਾਡੇ SSP ਸਾਹਿਬ ਬਹੁਤ ਜ਼ਿਆਦਾ ਇਮਾਨਦਾਰ ਹੈ ਅਤੇ ਉਹਨਾਂ ਨੇ ਇਹ ਸਾਨੂੰ ਕਿਹਾ ਸੀ, SSP ਸਾਹਿਬ ਨੇ ਅਤੇ DIG ਸਾਹਿਬ ਨੇ ਬੁਲਾ ਕੇ ਕਈ ਵਾਰ ਸਾਡੇ ਨਾਲ ਮੀਟਿੰਗਾਂ ਹੋਈਆਂ ਵੀ ਕੋਈ ਵੀ ਪਬਲਿਕ ਦਾ ਬੱਚਾ ਕੋਈ ਵੀ ਹੈ ਉਹਨੂੰ ਤੰਗ ਪਰੇਸ਼ਾਨ ਨਹੀਂ ਆਪਾਂ ਦੇਖਣਾ ਚਾਹੁੰਦੇ,

0: ਪਹਿਲ ਦੇ ਆਧਾਰ ਤੇ ਜੇ ਤੁਹਾਡਾ ਕੰਮ ਉੱਥੇ ਨਿਬੇੜ ਸਕਦੇ ਹੋ ਉੱਥੇ ਮੌਕੇ ਤੇ ਨਿਬੇੜੋ
1: ਜੀ।
0: ਤੇ ਜਦੋਂ ਸਰ ਵੀ ਅਫਸਰਾਂ ਦੀਆਂ ਇਹੋ ਜਿਹੀਆਂ ਹਦਾਇਤਾਂ ਤੇ ਅਫਸਰ ਇੰਨੇ ਇਮਾਨਦਾਰ ਹੋਣ ਤੇ ਅਸੀਂ ਤਾਂ ਇਮਾਨਦਾਰ ਆਟੋਮੈਟਿਕਲੀ ਸਾਨੂੰ ਤਾਂ ਅਸੀਂ ਤਾਂ ਪਹਿਲਾਂ ਵੀ ਇਮਾਨਦਾਰ ਸੀ ਤੇ ਹੁਣ ਵੀ ਅਸੀਂ ਹਦਾਇਤਾਂ ਦੇ ਮੁਤਾਬਕ ਚੱਲਦੇ ਹਾਂ ਤੇ ਇਮਾਨਦਾਰ ਹੀ ਰਹਾਂਗੇ। ਤੇ ਮੇਰੇ ਨਾਲ ਸਰਦਾਰ ਗੁਰਤੇਜ ਸਿੰਘ ਪਥਰਾਲਾ ਜੀ, ਇਹ ਵੀ ਬਹੁਤ ਇਮਾਨਦਾਰ ਹੌਲ
1: ਗੁਰਤੇਜ ਜੀ। ਮੈਂ ਅਸੀਂ ਕਾਫ਼ੀ ਸਮੇਂ ਤੋਂ ਦੇਖਿਆ ਕਿ ਤੁਸੀਂ ਰਜਿੰਦਰ ਜੀ ਦੇ ਨਾਲ ਹੀ ਕਾਫ਼ੀ ਸਮੇਂ ਤੋਂ ਕੰਮ ਕਰ ਰਹੇ ਹੋ ਅਤੇ ਕਿਸ ਤਰ੍ਹਾਂ ਤੁਹਾਡਾ ਇੱਕ ਆਪਸ 'ਚ ਮੈਂ ਕਹਿ ਸਕਦਾ ਕਿ ਇੱਕ ਆਪਸੀ ਪਿਆਰ ਹੈ ਅਤੇ ਇੱਕ ਵਿਸ਼ਵਾਸ ਬਣਿਆ ਹੋਇਆ ਅਤੇ ਆਪਸ ਦੇ ਵਿੱਚ ਕਿਸ ਤਰ੍ਹਾਂ ਦੀ ਤੁਹਾਡੀ ਜੁਗਲਬੰਦੀ ਹੈ ਜੀ? ਕਾਫ਼ੀ ਸਮੇਂ ਤੋਂ ਤੁਹਾਨੂੰ ਨਾਲ ਹੀ ਦੇਖਦੇ ਹਾਂ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
2: ਸਤਿ ਸ਼੍ਰੀ ਅਕਾਲ ਸਰ, ਮੈਂ ਗੁਰਤੇਜ ਸਿੰਘ ਬਤੌਰ ਪੰਜਾਬ ਪੁਲਿਸ ਪੀ ਸੀ ਆਰ, ਸਰਦਾਰ ਰਜਿੰਦਰ ਸਿੰਘ ਮੇਰੇ ਪੀ ਸੀ ਆਰ ਇੰਚਾਰਜ ਨੇ ਔਰ ਮੈਂ ਮਤਲਬ ਸਾਰੀ ਐਫ ਐਮ ਬਠਿੰਡਾ ਦਾ ਅਤੇ ਸਾਰੇ ਸਰੋਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ
1: ਜੀ। ਜਨਾਬ, ਸਭ ਤੋਂ ਜਿਹੜਾ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਕਿ ਅੱਜ ਤੋਂ ਤਕਰੀਬਨ ਇੱਕ ਸਾਲ ਪਹਿਲਾਂ ਤੁਸੀਂ ਸੁਰੱਖਿਆ ਦੇ ਵਿੱਚ ਆਏ, ਜਦੋਂ ਅਸੀਂ ਅਖਬਾਰਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਵਿੱਚ ਵੀ ਤੁਹਾਨੂੰ ਦੇਖਿਆ ਕਿ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਤੁਹਾਨੂੰ ਆਪਣੇ ਇੱਕ ਬਹਾਦਰੀ ਵਾਸਤੇ ਤੁਹਾਨੂੰ ਸਨਮਾਨਿਤ ਕੀਤਾ ਸੀ। ਸੋ ਮੈਂ ਸਭ ਤੋਂ ਪਹਿਲਾਂ ਚਾਹੁੰਦਾ ਕਿ ਉਹ ਕਿੱਸਾ ਕੀ ਸੀ, ਉਹ ਵੀ ਤੁਸੀਂ ਸਾਡੇ ਅੱਜ ਸਰੋਤਿਆਂ ਨਾਲ ਉਹ ਸਾਂਝਾ ਜ਼ਰੂਰ ਕਰੋ ਇਸ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਮੰਚ ਤੋਂ।
3: ਹਾਂ ਸਰ, ਵੀ ਇਹ ਨਾ ਇੱਕ ਸਾਡੀ ਪੀ ਸੀ ਆਰ ਹੈ ਜਿਹੜੀ ਉਹ ਨਹਿਰ ਦੇ ਉੱਤੇ ਖੜਦੀ ਹੈ
1: ਜੀ।
3: ਅਫਸਰਾਂ ਦੀਆਂ ਹਦਾਇਤਾਂ ਸੀ, ਐਸ ਐਸ ਪੀ ਸਾਹਿਬ ਦੀਆਂ ਹਦਾਇਤਾਂ ਸੀ ਵੀ ਕੋਈ ਵੀ ਕੰਮ ਹੈ ਤੁਸੀਂ ਇਮਾਨਦਾਰੀ ਨਾਲ ਤੇ ਫੌਰਨ ਤੌਰ ਤੇ ਤੁਸੀਂ ਕੰਮ ਕਰਨਾ ਹੈ। ਅਸੀਂ ਨਹਿਰ ਦੇ ਉੱਤੇ ਖੜੇ ਤੇ ਇੱਕ ਮੋਟਰਸਾਈਕਲ ਵਾਲਾ ਆਇਆ ਮੁੰਡਾ, ਉਹ ਕਹਿੰਦਾ ਜੀ ਨਹਿਰ ਦੇ ਵਿੱਚ ਇੱਕ ਗੱਡੀ ਡਿੱਗ ਪਈ, ਉੱਥੇ ਮੈਂ ਆਪ ਖੁਦ ਤੇ ਮੇਰੇ ਨਾਲ ਗੁਰਤੇਜ ਸਿੰਘ ਤੇ ਸਾਡੀ ਹੋਰ ਪਾਰਟੀ ਦੇ ਸੀਗੇ ਵਰਕਰ, ਅਸੀਂ 5 ਮਿੰਟਾਂ ਦੇ ਵਿੱਚ ਅਸੀਂ 5 ਮਿੰਟਾਂ ਤੋਂ ਪਹਿਲਾਂ ਅਸੀਂ ਉੱਥੇ ਪਹੁੰਚੇ। ਉੱਥੇ ਪਹੁੰਚਣ ਤੋਂ ਬਾਅਦ ਸਰ ਜਿਹੜੀ ਗੱਡੀ ਹੈ, ਗੱਡੀ ਹਜੇ ਵਿੱਚ ਡਿੱਗੀ ਨਹੀਂ ਸੀਗੀ, ਉਹਦੇ ਵਿੱਚ ਸਾਡੇ ਕੋਲ ਰੱਸਾ ਥੋੜੀ ਸਾਰਾ ਮਤਲਬ ਸਮਾਨ ਸਾਡੇ ਕੋਲ ਸਾਜੋ ਸਮਾਨ ਹੁੰਦਾ, ਸਾਡੇ ਕੋਲ ਕਿੱਟ ਵੀ ਹੁੰਦੀ ਹੈ, ਹੈਲਪ ਕਿੱਟ ਵੀ ਹੁੰਦੀ ਹੈ। ਉਹ ਅਸੀਂ ਜਦੋਂ ਉੱਥੇ ਪਹੁੰਚੇ ਦੇ ਨਾਲ ਅਸੀਂ ਗੱਡੀ ਦੇ ਰੱਸਾ ਪਾ ਲਿਆ ਜੀ ਟਾਇਰ ਨਾਲ ਵੀ ਗੱਡੀ ਥੱਲੇ ਨਾ ਜਾਵੇ। ਉਹ ਰੱਸਾ ਪਾਉਣ ਤੋਂ ਬਾਅਦ ਸਰ ਵੀ ਜਦੋਂ ਅਸੀਂ ਪਹੁੰਚੇ ਤੇ ਉੱਤੋਂ ਥੋੜੀ ਨਾਲ ਅਸੀਂ ਪੱਟ ਕੇ ਸ਼ੀਸ਼ਾ ਤੋੜ ਕੇ ਬੱਚੇ ਕੱਢੇ, ਜਿਹਦੇ ਵਿੱਚ ਦੋ ਸਾਲਾਂ ਦਾ ਕੋਈ 2.5 ਸਾਲਾਂ ਦਾ, ਟੋਟਲ ਉਹਦੇ ਵਿੱਚ 11 ਜੀ ਸੀਗੇ ਇੱਕ ਪਰਿਵਾਰ ਦੇ। ਤੇ ਸਾਨੂੰ ਸਾਰਿਆਂ ਨੂੰ ਫਕਰ ਦੀ ਗੱਲ ਤਾਂ ਇਹ ਵੀ ਸਰ ਅਸੀਂ 11 ਦੇ 11 ਉਹ ਬਚਾ ਲਏ, ਜਦੋਂ ਸਾਰੇ ਬਚ ਗਏ ਤੇ ਸਾਨੂੰ ਧੰਨਵਾਦ ਕੀਤਾ। ਉਹਦੇ ਵਿੱਚ ਸਾਨੂੰ ਸਰਦਾਰ ਭਗਵੰਤ ਸਿੰਘ ਮਾਨ ਨੇ ਸੁਰੱਖਿਆ ਅਵਾਰਡ ਵੀ ਦਿੱਤਾ, ਮੁੱਖ ਮੰਤਰੀ ਸੁਰੱਖਿਆ ਅਵਾਰਡ ਦਿੱਤਾ, ਡੀਜੀਪੀ ਸਾਹਿਬ ਨੇ ਸਾਨੂੰ ਡਿਸਕ ਤੇ 25,000 ਰੁਪਇਆ ਦਿੱਤਾ। ਉਹਦੇ ਸਾਡੀ ਬਹਾਦਰੀ ਦੇ ਵਿੱਚ ਵੀ ਤੁਸੀਂ ਜਿਹੜਾ ਕੰਮ ਕੀਤਾ ਤੇ ਤੁਸੀਂ ਸਹੀ ਕੀਤਾ। ਉਦੋਂ ਪਹਿਲਾਂ ਨਹਿਰ ਦੇ ਵਿੱਚ ਫਰੀਦਕੋਟ ਵੀ ਡਿੱਗੇ, ਪਟਿਆਲੇ ਵੀ ਡਿੱਗਦੇ ਸੀ ਸਰ, ਉਹ ਬਚਾ ਨਹੀਂ ਸਕੇ ਤੇ ਪਰ ਸਾਨੂੰ ਖੁਸ਼ੀ ਦੀ ਇਹੀ ਗੱਲ ਹੋਈ ਅਸੀਂ ਸਾਰੇ ਦੇ ਸਾਰੇ 11 ਦੇ 11 ਜੀ ਬਚਾ ਲਏ, ਛੋਟੇ ਛੋਟੇ ਬੱਚੇ ਬਚਾਏ ਜਿਹਦੇ ਵਿੱਚ ਅਸੀਂ ਬੱਚੇ ਚੱਕ ਕੇ ਬਾਹਰ ਛੱਡੇ। ਸਾਡੇ ਨਾਲ ਕੁੜੀ ਸੀਗੀ ਹਰਪਾਲ ਕੌਰ, ਅਸੀਂ ਉਹਨੂੰ ਫੜਾਏ, ਉਹਨੇ ਆਪਦੇ ਗੋਡੇ ਤੇ ਧਰ ਕੇ ਬੱਚਿਆਂ ਦੇ ਪੇਟ ਚੋਂ ਪਾਣੀ ਕੱਢਿਆ ਤੇ ਸਰਦਾਰ ਗੁਰਤੇਜ ਸਿੰਘ ਸਾਡੇ ਨਾਲ ਸੀ, ਇਹਨਾਂ ਨੇ ਵੀ ਉਸ ਟਾਈਮ ਬਹੁਤ ਜ਼ਿਆਦਾ ਹੈਲਪ ਕਰੀ ਤੇ ਅਸੀਂ ਗੱਡੀ ਦੇ ਵਿੱਚੋਂ ਮਤਲਬ ਜਿਹੜਾ ਸਾਜੋ ਸਮਾਨ ਸੀ ਸਾਰਾ ਜਾ ਕੇ ਅਸੀਂ ਸਹੀ ਸਲਾਮਤ ਬਾਹਰ ਕੱਢਿਆ ਤੇ ਉਦੋਂ ਬਾਅਦ ਹੈਲਪ ਲੈ ਕੇ ਲੋਕਾਂ ਦੀ, ਤੇ ਉਦੋਂ ਬਾਅਦ ਜਿਹੜਾ ਉਹਨੇ ਜਾਨਾਂ ਬਚਾਈਆਂ ਉਹਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਨੇ ਸਾਡਾ ਧੰਨਵਾਦ ਕੀਤਾ। ਸਾਡਾ ਫਰਜ਼ ਬਣਦਾ ਕਿਉਂਕਿ ਸਰ ਵੀ ਅਸੀਂ ਸਾਡਾ ਫਰਜ਼ ਇਹ ਬਣਦਾ ਵੀ ਸਾਨੂੰ ਗਵਰਨਮੈਂਟ ਤਨਖਾਹ ਦਿੰਦੀ ਹੈ, ਸਾਨੂੰ ਤਨਖਾਹਾਂ ਬਹੁਤ ਹੈ, ਸਰਕਾਰਾਂ ਨੇ ਤੇ ਮਾਣ ਹੈ ਜਿਹੜੇ ਸਾਨੂੰ ਸਹੀ ਤਰੀਕੇ ਨਾਲ ਸਾਨੂੰ ਤਨਖਾਹਾਂ ਮਿਲਦੀਆਂ, ਸਾਨੂੰ ਤਨਖਾਹਾਂ ਹੀ ਬਹੁਤ ਹੈ। ਇੱਕ ਦਿਹਾੜੀਦਾਰ ਬੰਦਾ ਜਿਹੜਾ ਬੰਦਾ 500 ਰੁਪਇਆ ਲੈ ਕੇ ਉਹ ਆਪਦਾ ਗੁਜ਼ਾਰਾ ਕਰ ਸਕਦਾ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਸਰ?
1: ਬਿਲਕੁਲ, ਬਾਕੀ ਵੀ ਰਜਿੰਦਰ ਜੀ ਕਿਸੇ ਜਿਹੜਾ ਸਹਾਰੇ ਜਿਸਨੂੰ ਸਹਾਰੇ ਦੀ ਲੋੜ ਹੈ ਜਾਂ ਫਿਰ ਜ਼ਰੂਰਤਮੰਦ ਦੀ ਜਦੋਂ ਆਪਾਂ ਸਹਾਇਤਾ ਕਰਦੇ ਹਾਂ, ਮਦਦ ਕਰਦੇ ਹਾਂ ਤਾਂ ਵਾਕਈ ਇੱਕ ਅੰਦਰੋਂ ਸਾਨੂੰ ਖੁਸ਼ੀ ਮਿਲਦੀ ਹੈ। ਔਰ ਫਿਰ ਵੀ ਤੁਸੀਂ ਇੱਕ ਬੜੇ ਹੀ ਬਹਾਦਰੀ ਵਾਲਾ ਕੰਮ ਹੈ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਕਿ ਪਾਣੀ ਦੇ ਵਿੱਚ ਬੰਦੇ ਡੁੱਬ ਰਹੇ ਹੈ, ਉਸ ਤੋਂ ਬਾਅਦ ਵੀ ਆਪਣੀ ਜਿਹੜੀ ਜਾਨ ਦਾਅ ਤੇ ਲਾ ਕੇ ਕਿਸੇ ਨੂੰ ਬਚਾਉਣਾ ਵਾਕਈ ਇੱਕ ਬੜਾ ਹੀ ਮਤਲਬ ਕਹਿ ਸਕਦੇ ਹਾਂ ਕਿ ਸ਼ਲਾਘਾਯੋਗ ਕਦਮ ਹੈ ਤੇ ਮੈਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪੂਰੇ ਪਰਿਵਾਰ ਵੱਲੋਂ ਤੁਹਾਨੂੰ ਉਸ ਗੱਲ ਵਾਸਤੇ ਮੈਂ ਸਲੂਟ ਦਿੰਦਾ। ਸੋ ਜਨਾਬ, ਅੱਜ ਜੇ ਮੈਂ ਗੱਲ ਕਰਾਂ ਬੀਤੇ ਦਿਨੀ ਅਖਬਾਰਾਂ ਤੇ ਸੋਸ਼ਲ ਮੀਡੀਆ ਤੇ ਫਿਰ ਤੋਂ ਤੁਸੀਂ ਉਸੇ ਤਰ੍ਹਾਂ ਛਾਏ ਹੋਏ ਇੱਕ ਵਾਰ ਫਿਰ ਤੋਂ ਅਤੇ ਸਾਡੇ ਸਾਰਿਆਂ ਲਈ ਖਾਸ ਕਰਕੇ ਬਠਿੰਡਾ ਪੁਲਿਸ ਲਈ ਵੀ ਤੁਸੀਂ ਇੱਕ ਹੀਰੋ ਬਣ ਕੇ ਸਾਹਮਣੇ ਆਏ ਹੋ ਅਤੇ ਲੋਕਾਂ ਤੱਕ ਇਹ ਸੁਣਿਆ ਗਿਆ

0: ਕਿ ਪੁਲਿਸ ਜਿਹੜੇ ਪੁਲਿਸ ਵਿੱਚ ਤੁਹਾਡੇ ਵਰਗੇ ਇਮਾਨਦਾਰ ਲੋਕ ਵੀ ਆਪਣੀ ਸੇਵਾਵਾਂ ਨਿਭਾ ਰਹੇ ਨੇ ਸੋ ਮੈਂ ਰਜਿੰਦਰ ਜੀ ਮੈਂ ਚਾਹੂੰਗਾ ਕਿ ਤੁਸੀਂ ਅੱਜ ਉਹ ਕਿੱਸਾ ਵੀ ਸਾਡੇ ਨਾਲ ਸ਼ਾਮਿਲ ਕਰੋ ਬੀਤੇ ਜੀ ਤੁਹਾਡੇ ਨਾਲ ਬੀਤੇ ਕਿ ਤੁਸੀਂ ਕਿਸ ਤਰ੍ਹਾਂ ਜਿਹੜੀ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਜਦੋਂ ਪਿਛਲੇ ਦਿਨੀ ਜਦੋਂ ਤੁਹਾਨੂੰ ਇੱਕ ਬੈਗ ਮਿਲਿਆ ਤੇ ਉਸ ਬੈਗ ਦੇ ਵਿੱਚ 3.5 ਲੱਖ ਤੋਂ ਵੱਧ ਦਾ ਜਿਹੜਾ ਉਹ ਪੈਸਾ ਉਸ ਬੈਗ ਦੇ ਵਿੱਚ ਪਿਆ ਸੀ ਤੇ ਤੁਸੀਂ ਉਸ ਬੈਗ ਨੂੰ ਫਿਰ ਕਿਸ ਤਰ੍ਹਾਂ ਉਸ ਦੇ ਜਿਹੜੇ ਮਾਲਕ ਦੇ ਹਵਾਲੇ ਕੀਤਾ?
1: ਅਸੀਂ ਸਰ ਰੂਟੀਨ ਦੀ ਤਰ੍ਹਾਂ ਗਸ਼ਤ ਕਰਦੇ ਸੀਗੇ। ਗਸ਼ਤ ਦੌਰਾਨ ਅਸੀਂ ਜਦੋਂ ਇੱਥੋਂ ਗਏ, ਇੱਥੋਂ ਜਾਂਦੇ ਜਾਂਦੇ ਅਸੀਂ ਆਪਣਾ ਵਿਸ਼ਵਾਸ ਕਲੋਨੀ ਚ ਪਹੁੰਚੇ। ਵਿਸ਼ਵਾਸ ਕਲੋਨੀ ਚ ਜਿੱਧਰੋਂ ਉਧਰੋਂ ਆਉਣ ਲੱਗੇ ਅਸੀਂ, ਆਉਂਦੇ ਹੋਏ ਨੂੰ ਸਾਨੂੰ ਸਰ ਵੀ ਇੱਕ ਬੈਗ ਦਿਖਾਈ ਦਿੱਤਾ। ਉਹ ਜੋ ਸਰਦਾਰ ਗੁਰਤੇਜ ਸਿੰਘ ਆਪਣਾ ਹੌਲਦਾਰ ਸਾਹਿਬ ਹੈ, ਮੈਂ ਉਹਨੂੰ ਕਿਹਾ, ਮੈਂ ਕਿਹਾ ਇੱਕ ਬੈਗ ਪਿਆ ਤੇ ਦੇਖਿਓ ਤੁਸੀਂ। ਤੇ ਜਦੋਂ ਗੁਰਤੇਜ ਸਿੰਘ ਨੇ ਬੈਗ ਦੇਖਿਆ, ਉਹਨਾਂ ਨੇ ਮੈਨੂੰ ਹੈਰਾਨੀਜਨਕ ਗੱਲ ਹੋਈ, ਉਹ ਕਹਿੰਦੇ ਸਰ ਇਹਦੇ ਵਿੱਚ ਪੈਸੇ। ਮੈਂ ਚੌੜ ਕਰਨ ਲੱਗ ਗਿਆ ਵੀ ਗੁਰਤੇਜ ਯਾਰ ਇਹ ਕਿੱਥੋਂ ਹੋ ਸਕਦਾ। ਆਹਦਾ ਨਹੀਂ ਸਰ, ਗੁਰਤੇਜ ਸਿੰਘ ਨੇ ਇਹ ਕਿਹਾ ਵੀ ਇਹਦੇ ਚ ਸਰ ਪੈਸੇ ਹੈ। ਤੇ ਮੈਂ ਆਖਿਆ ਗੁਰਤੇਜ ਸਿੰਘ ਦੇਖੋ ਕਿੰਨੇ ਪੈਸੇ ਹੈ। ਇਹਨਾਂ ਨੇ ਜਦੋਂ ਆ ਕੇ ਮੈਨੂੰ ਦੱਸਿਆ ਤੇ ਉਹਦੇ ਵਿੱਚ 3.5 ਲੱਖ ਦੇ ਲਗਭਗ ਸੀਗਾ। ਤੇ ਉਦੋਂ ਬਾਅਦ ਸਰ ਗੁਰਤੇਜ ਸਿੰਘ ਦੇ ਮੈਂ ਬੈਗ ਹਵਾਲੇ ਮੇਰੇ ਹਵਾਲੇ ਕਰਤਾ। ਮੈਂ ਗੁਰਤੇਜ ਸਿੰਘ ਨੇ ਦੇਖਿਆ, ਮੈਂ ਕਿਹਾ ਹਾਂ ਇਹਦੇ ਤਾਂ ਵਾਕਈ ਉਹ ਹੈ। ਉਹਦੇ ਵਿੱਚ ਅਸੀਂ ਸਰ ਫਿਰ ਪ੍ਰੂਫ ਦੇਖੇ, ਫਿਰ ਇਹਨਾਂ ਨੇ ਉਹਦੇ ਵਿੱਚ ਸਰਦਾਰ ਗੁਰਤੇਜ ਸਿੰਘ ਨੇ ਪ੍ਰੂਫ ਦੇਖੇ ਤੇ ਇਹਨਾਂ ਨੇ ਉਹਨਾਂ ਨਾਲ ਸੰਪਰਕ ਕਰਿਆ।
0: ਜੀ
1: ਦੱਸੋ ਗੁਰਤੇਜ ਸਿੰਘ ਜੀ।
2: ਇੱਕ ਵਾਰ ਤਾਂ ਜਨਾਬ ਹੱਸਣ ਲੱਗ ਗਏ, ਕਹਿੰਦੇ ਪੈਸੇ ਹੈਗੇ ਤਾਂ ਕੋਈ ਗੱਲ ਨੀ,
0: ਗੱਲ ਵੱਜ ਗਈ।
2: ਹਾਂ ਮੈਂ ਕਿਹਾ ਨਹੀਂ ਸਰ, ਮੈਂ ਕਿਹਾ ਸੀਰੀਅਸ ਹੈ ਇਹ ਗੱਲ, ਸੀਰੀਅਸ ਹੈ, ਨੋਟਾਂ ਦਾ ਭਰਿਆ ਹੋਇਆ ਇਹ, ਮੰਨ ਕੇ ਚੱਲੋ ਇਹਦੇ ਵਿੱਚ ਡਾਕੂਮੈਂਟ ਵੀ ਹੈ। ਤਾਂ ਉਸ ਤੋਂ ਬਾਅਦ ਜਦੋਂ ਚੰਗੀ ਤਰ੍ਹਾਂ ਚੈੱਕ ਕੀਤਾ ਤਾਂ ਵਿੱਚੋਂ ਜਿਹੜੇ ਡਾਕੂਮੈਂਟ ਸਰ ਉਹਦੇ ਵਿੱਚੋਂ ਨਿਕਲੇ ਤਾਂ ਅਸਲਾ ਲਾਇਸੈਂਸ ਦੀ ਜਿਹੜੀ ਸਭ ਤੋਂ ਜਿਹੜੀ ਮੇਨ ਸਰ ਇਹਦੇ ਵਿੱਚ ਪੁਆਇੰਟ ਹੈ, ਜਿਹੜਾ ਉਹਦਾ ਅਸਲਾ ਲਾਇਸੈਂਸ ਸੀ ਰਿਵੋਲਵਰ, ਉਹ ਕੋਈ ਮਹਿੰਗਾ ਰਿਵੋਲਵਰ ਸੀਗਾ। ਪਰ ਉਹਦੇ ਵਿੱਚੋਂ ਬਾਰ ਬਾਰ ਇਸ ਗੱਲ ਲਈ ਧੰਨਵਾਦ ਕਰ ਰਹੇ ਸੀ ਵੀ ਸਾਡਾ ਘੱਟੋ ਘੱਟ ਉਹ ਕਰੀਬ 2 ਲੱਖਾਂ ਚ ਹੀ ਸੀ ਕੀਮਤ ਉਸਦੀ, ਵੀ ਜੇ ਸਾਡਾ ਇਹ ਗੁੰਮ ਹੋ ਜਾਂਦਾ ਅਸਲਾ ਲਾਇਸੈਂਸ, ਜਾਂ ਨਾਲ ਕਿਸੇ ਗਲਤ ਬੰਦੇ ਦੇ ਹੱਥ ਲੱਗ ਜਾਂਦਾ ਤਾਂ ਉਸਨੂੰ ਉਹ ਖਤਮ ਕਰਨ ਦਾ ਸਾਡਾ ਬਹੁਤ ਵੱਡਾ ਨੁਕਸਾਨ ਸੀਗਾ ਸਰ।
0: ਰਜਿੰਦਰ ਜੀ ਇੱਕ ਵਾਰ ਵੀ ਇੱਕ ਸੈਕਿੰਡ ਵਾਸਤੇ ਵੀ ਤੁਹਾਡੇ ਦਿਮਾਗ ਚ ਨਹੀਂ ਗੱਲ ਆਈ ਯਾਰ, ਇੱਥੇ ਖੇਤਾਂ 'ਚ ਖੜੇ ਆਪਾਂ, ਕੈਮਰੇ ਕੁਮਰੇ ਵੀ ਨਹੀਂ ਆ ਤੇ ਆਈ ਹੋਈ ਲਕਸ਼ਮੀ ਵਾਪਸ ਕਰ ਰਹੇ ਹਾਂ ਹੈ ਨੀ ਯਾਰ
1: ਸਰ? ਫਿਰ ਉਹੀ ਗੱਲ ਫੇਰ ਆਉਂਦੀ ਹੈ ਸਰ, ਸਾਡੀਆਂ ਪਹਿਲੀ ਗੱਲ ਤਾਂ ਤਨਖਾਹਾਂ ਬਹੁਤ ਹੈ।
0: ਬਿਲਕੁਲ ਬਿਲਕੁਲ।
1: ਦੂਜੀ ਗੱਲ ਸਾਨੂੰ ਮਤਲਬ ਸਾਡੇ ਗੁਰੂਆਂ ਨੇ ਇਹੋ ਜਿਹੀ ਸਿਕਸ਼ਾ ਦਿੱਤੀ ਹੈ ਵੀ ਜਿਹੜਾ ਕਿਸੇ ਗਰੀਬ ਦਾ ਆਪਾਂ ਖਾਵਾਂਗੇ ਉਹ ਤੁਖਦਾ ਨੀਗਾ। ਇਸ ਕਰਕੇ ਤੇ ਅਸੀਂ ਬੈਗ ਚੱਕਿਆ ਜੀ, ਬੈਗ ਦੇ ਵਿੱਚੋਂ ਸਾਰਾ ਕੁਛ ਦੇਖਿਆ, ਉਹਦੇ ਵਿੱਚੋਂ ਇਕੱਲੀ ਇਕੱਲੀ ਚੀਜ਼ ਫਰੋਲ ਕੇ ਦੇਖੀ ਤੇ ਉਹ ਅਸਲੀ ਮਾਲਕ ਨੂੰ ਅਸੀਂ ਦਿੱਤੇ। ਸਾਨੂੰ ਅਸਲੀ ਮਾਲਕ ਦੇ ਨੂੰ ਫੜਾਉਣ ਨਾਲ ਸਾਡਾ ਦਿਲ ਬੜਾ ਖੁਸ਼ੀ ਹੋਇਆ। ਇਹ ਕੋਈ ਜਿਹੜੇ ਪੈਸੇ ਉਹ ਹੱਥਾਂ ਦੀ ਮਹਿਲ ਹੈ ਸਰ, ਵੀ 4 ਦਿਨਾਂ ਦੇ ਵਿੱਚ ਆਪਾਂ ਲੈ ਲਏ ਪੈਸੇ, ਲੈ ਲਏ, ਲੈਣ ਤੋਂ ਬਾਅਦ ਜੇ ਆਪਾਂ ਉਹਨੂੰ ਮੰਨ ਲਓ ਅਸੀਂ ਵੰਡ ਵੀ ਲੈਂਦੇ, ਉਹਦੇ 'ਚ ਸਾਨੂੰ ਕੀ ਆਉਂਦਾ? ਇੱਕ ਇੱਕ ਮਹੀਨੇ ਦੀ ਤਨਖਾਹ ਸੀਗੀ ਤੇ ਉਹਨੂੰ ਪਤਾ ਨੀ ਵਿਚਾਰੇ ਨੇ ਕਿਵੇਂ ਇਕੱਠੇ ਕਰੇ ਹੋਣੇ ਆ, ਜਿਹਦੇ ਵਿੱਚ ਉਹਨਾਂ ਨੇ ਮਤਲਬ ਸਾਡਾ ਧੰਨਵਾਦ ਕਰਦੇ, ਮੈਂ ਥੱਕੇ ਨੀ, ਸਾਡਾ ਧੰਨਵਾਦ ਕੀਤਾ। ਸਭ ਨਾਲੋਂ ਵੱਧ ਧੰਨਵਾਦ ਸਾਡੇ SSP ਸਾਹਿਬ ਦਾ ਕਰਿਆ, ਕਿਉਂਕਿ ਸਾਡੇ SSP ਸਾਹਿਬ ਸ੍ਰੀ ਜੋਤੀ ਜਾਦਵ ਜੀ ਬਹੁਤ ਬਹੁਤ ਇਮਾਨਦਾਰ ਅਫਸਰ ਹੈ
0: ਜੀ।
1: ਤੇ ਜੇਕਰ ਅਸੀਂ ਕੋਈ ਵੀ ਮਤਲਬ ਇਹ ਕਰਦੇ ਤੇ ਉਹਨਾਂ ਦੀ ਵੀ ਅਕਸ ਨੂੰ ਧੱਕਾ ਜਾਣਾ ਸੀ, ਤੇ ਸਾਡੀ ਜਿਹੜੀ ਪੰਜਾਬ ਪੁਲਿਸ ਦੀ ਵਰਦੀ ਹੈ ਉਹਨੂੰ ਵੀ ਅਗਲਾ ਕਹਿੰਦਾ ਜੀ ਬਹੁਤ ਇਹਨਾਂ ਨੇ ਮਾੜਾ ਕੰਮ ਕਰਿਆ, ਜੇ ਅਸੀਂ ਮਤਲਬ ਇਹ ਕੰਮ ਕਰਦੇ, ਸਾਡੇ ਦਿਲ ਨੂੰ ਵੀ ਇਹ ਜਾਂਦਾ ਵੀ ਯਾਰ ਗਲਤ ਕੰਮ ਕਰ ਲਿਆ। ਪਰ ਅਸੀਂ ਗਲਤ ਮੈਂ 37 ਸਾਲਾਂ ਚ ਨੀ ਸਰ ਮੈਂ ਕੀਤਾ, ਤੇ ਸਾਡੀ ਵਰਦੀ ਨੂੰ ਅਸੀਂ ਦਾਗ ਨਹੀਂ ਲੱਗਣ ਦਿੱਤਾ ਤੇ ਨਾ ਹੀ ਲੱਗਣ ਦੇਵਾਂਗੇ। ਜਿਹੜਾ ਮੇਰੇ ਨਾਲ ਹੌਲਦਾਰ ਗੁਰਤੇਜ ਸਿੰਘ ਹੈ ਇਹ ਇਦੋਂ ਵੀ ਇਮਾਨਦਾਰ ਹੈ, ਇਹ ਮਤਲਬ ਇੱਕ ਬੰਦਾ ਹੁੰਦਾ ਜੇ ਇੱਕ ਬੰਦਾ ਇਮਾਨਦਾਰ ਹੋਵੇ ਤੇ ਇੱਕ ਨਾ ਹੋਵੇ ਫਿਰ ਤਾਂ ਹੁੰਦਾ, ਇਹ ਉਦੋਂ ਵੀ ਇਮਾਨਦਾਰ ਹੈ, ਇਹ ਵੀ ਬਾਬਾ ਜੀਵਨ ਸਿੰਘ ਨੂੰ ਮੰਨਦਾ, ਇਹ ਵੀ ਬਹੁਤ ਇਮਾਨਦਾਰ ਹੈ। ਤੇ ਇਹਨਾਂ ਨੇ ਕਿਹਾ ਵੀ ਸਰ ਆਪਾਂ ਇਕੱਠੇ ਉਹਨਾਂ ਨੂੰ ਜਿਵੇਂ ਮਰਜ਼ੀ ਭਾਲੋ, ਉਹਦਾ ਐਡਰੈਸ ਭਾਲਿਆ ਸਰ, ਐਡਰੈਸ ਭਾਲ ਕੇ ਉਹਨੂੰ ਸੱਦਿਆ, ਸੱਦ ਕੇ ਉਹ ਨਾਲ ਹੀ ਉਹ ਮੀਡੀਆ ਵਾਲੇ ਲਿਆਏ, ਉਹ ਆਪ ਹੀ
0: ਜੀ
1: ਉਹਨਾਂ ਨੇ ਮੀਡੀਆ ਵਾਲੇ ਨੇ ਲਿਆ ਕੇ ਸਾਡੇ ਸਾਹਮਣੇ ਆ ਗਏ। ਸਾਨੂੰ ਕਹਿੰਦੇ ਜੀ ਸਾਡਾ, ਸਾਨੂੰ ਜਦੋਂ ਪ੍ਰੂਫ ਤਾਂ ਅਸੀਂ ਪਹਿਲੇ ਦੇਖ ਲਏ ਸੀ, ਜਦੋਂ ਪ੍ਰੂਫ ਦੇਖ ਕੇ ਗੁਰਤੇਜ ਸਿੰਘ ਪੜ ਪੜ ਦੱਸੀ ਗਿਆ ਵੀ ਆਹ ਜੀ ਫਲਾਨਾ ਜੀ, ਆਹ ਇਹਦਾ ਫਲਾਨੇ ਦਾ ਨਾਂ ਹੈ, ਆਹ ਹੈ, ਤੇ ਉਹਨਾਂ ਨੇ ਉਹੀ ਪ੍ਰੂਫ ਸਾਨੂੰ ਆ ਕੇ ਦੱਸਤੇ ਤੇ ਸਾਰਾ ਮਤਲਬ 3.5 ਲੱਖ ਇੱਕ ਸੀਗਾ ਤੇ 5,500 ਕੁਛ ਰੁਪਏ ਇੱਕ ਸੀ, ਮਤਲਬ ਉਹਦੇ ਵਿੱਚ ਇੱਕ ਡਾਲਰ ਵੀ ਸੀਗੇ ਕੁਛ, ਉਹਦੇ ਮੁਤਾਬਕ 4 ਲੱਖ 4.25 ਲੱਖ ਦੀ ਕੀਮਤ ਬਣਦੀ ਸੀ। ਪਰ ਅਸੀਂ ਉਹਨਾਂ ਨੂੰ ਸੱਦ ਕੇ ਤੇ ਬੜੇ ਖੁਸ਼ ਹੋਏ ਸਰ।
0: ਜਦੋਂ ਰਜਿੰਦਰ ਜੀ ਮੈਂ ਦੇਖਿਆ ਕਿ ਉਹ ਕੁਛ ਜਿਹੜੀ ਇੱਕ ਇਨਾਮ ਵੀ ਮਤਲਬ ਆਪਣੇ ਖੁਸ਼ੀ ਨਾਲ ਦੇਣਾ ਚਾਹ ਰਹੇ ਸੀ, ਕਿ ਉਹਨਾਂ ਤਾਂ ਆਪਣੇ ਹਜੇ ਚਲੇ ਗਏ ਸੀ ਵੀ ਉਹ ਪੈਸੇ ਨਹੀਂ ਮਿਲਣੇ ਸੀ, ਖੈਰ ਤੁਸੀਂ ਉਹ ਵਾਪਸ ਕੀਤੇ ਤੇ ਉਹ ਤੁਹਾਨੂੰ ਕੁਛ ਇਨਾਮ ਦੇਣ ਦੀ ਵੀ ਜਿਹੜੀ ਵੀਡੀਓ ਦੇ ਵਿੱਚ ਗੱਲ ਆਈ ਹੈ।
1: ਹਾਂ ਸਰ, ਵੀ ਸਾਨੂੰ ਉਹ ਕਹਿੰਦੇ ਸੀ 50,000 ਰੁਪਇਆ ਸਾਨੂੰ ਇਨਾਮ ਦਿੰਦੇ ਆ ਜੀ
0: ਜੀ,
1: ਤੇ ਅਸੀਂ ਤਾਂ ਵੈਸੇ ਨੀ ਲੈਣਾ ਸੀ,

0: ਫਿਰ ਜਦੋਂ ਮੀਡੀਆ ਲਾ ਗਈ ਸਾਨੂੰ ਕਹਿੰਦੇ ਜੀ ਤੁਸੀਂ ਐਂ ਕਰੋ ਲੱਖ ਰੁਪਇਆ ਲੈ ਲਓ। ਅਸੀਂ ਆਖਿਆ ਗਰੀਬਾਂ ਦੀਆਂ ਕੁੜੀਆਂ ਤੇ ਜੇ ਕੋਈ ਗਰੀਬਾਂ ਦੀ ਕੁੜੀ ਆ ਉਹਦਾ ਵਿਆਹ ਤੇ ਲਾ ਦਿਓ, ਕੋਈ ਗਰੀਬ ਗਰੀਬ ਦਾ ਘਰ ਪਾ ਦਿਓ, ਜੇ ਨਹੀਂ ਕੁਛ ਕਰ ਸਕਦੇ ਤੁਸੀਂ ਜਿੱਦੇ ਸਾਨੂੰ ਲੋੜ ਹੋਈ ਅਸੀਂ ਦੱਸ ਦੇ ਵੀ ਇਸ ਥਾਂ ਤੇ ਤੁਸੀਂ ਪੈਸਾ ਲਾ ਦਿਓ, ਉਸ ਥਾਂ ਤੁਸੀਂ ਪੈਸਾ ਲਾ ਦਿਓ। ਉਹ ਇਸ ਗੱਲ ਤੋਂ ਖੁਸ਼ ਹੋ ਕੇ ਸਾਨੂੰ ਕਹਿੰਦੇ ਸੀ ਵੀ ਤੁਸੀਂ ਆਹ ਪੈਸੇ ਲੈ ਲਓ ਜੀ, ਉਹ ਲੈ ਲਓ, ਬਹੁਤ ਖੁਸ਼ ਹੋ ਕੇ ਅੱਡ ਪੈਸੇ ਵੀ ਕੱਢੇ ਸਾਡੇ ਵਾਸਤੇ। ਅਸੀਂ ਆਖਿਆ ਜੀ ਨਹੀਂ, ਅਸੀਂ ਵੀ ਅਸੀਂ ਆਖਿਆ ਮੈਂ ਖੁਦ ਬਲੱਡ ਬਲੱਡ ਡੋਨਰ ਹਾਂ ਜੀ, ਅਸੀਂ ਜਿਹਨੂੰ ਅਸੀਂ ਬਲੱਡ ਦਿੰਦੇ ਹਾਂ ਨਾ ਸਰ, ਅਸੀਂ ਉਸ ਬੰਦੇ ਨੂੰ ਬਲੱਡ ਦੇਣ ਤੋਂ ਪਹਿਲਾਂ ਹੀ ਉਹਦਾ ਅਸੀਂ ਪਾਣੀ ਨੀ ਪੀਂਦੇ ਉਸ ਘਰ ਦਾ, ਅਸੀਂ ਆਪਦੇ ਕੋਲੋਂ ਪੀਂਦੇ ਹਾਂ। ਤੇ ਅਸੀਂ ਆਖਿਆ ਵੀ ਇਹ ਬਹੁਤ ਵੱਡੀ ਗੱਲ ਹੋ ਜੂ ਸਾਡੇ ਵਾਸਤੇ ਜੇ ਅਸੀਂ ਪੈਸਾ ਲਈਏ। ਤੇ ਦੂਜੀ ਆ ਸਰਦਾਰ ਗੁਰਤੇਜ ਸਿੰਘ ਦਸਵੀਂ,
1: ਇੱਥੇ ਸਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ
0: ਜੀ,
1: ਮੇਰੇ ਇੰਚਾਰਜ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਪੀਸੀਆਰ ਇੰਚਾਰਜ ਨੇ ਮੇਰੇ, ਇਹਨਾਂ ਨੇ ਇਹ ਗੱਲ ਪਹਿਲਾਂ ਦੱਸ ਚੁੱਕੇ ਨੇ ਵੀ ਸਾਡੇ ਸਤਿਕਾਰਯੋਗ DIG ਸਰਦਾਰ ਹਰਜੀਤ ਸਿੰਘ ਜੀ ਅਤੇ ਸਾਡੇ ਸਤਿਕਾਰਯੋਗ ਮਾਨਯੋਗ SSP ਸਾਹਿਬ ਬਠਿੰਡਾ ਜੀ ਬਹੁਤ ਹੀ ਜ਼ਿਆਦਾ ਇਮਾਨਦਾਰ ਨੇ, ਜਿਨ੍ਹਾਂ ਦੇ ਅਸੀਂ ਪਾਏ ਪੂਰਨੇ ਤੇ ਚੱਲ ਰਹੇ ਹਾਂ ਸਰ। ਔਰ ਇੱਥੇ ਇੱਕ ਜਿੱਦਾਂ ਸ਼ੇਅਰ ਬੋਲਿਆ ਜਾਂਦਾ ਜੀ ਪੰਜਾਬੀ ਦਾ, ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ, ਵੀ ਜਿੱਦਾਂ ਕਹਿੰਦੇ ਹੁੰਦੇ ਵੀ ਉਹ ਕਿਸੇ ਸਿੰਗਰ ਦਾ ਕੋਈ ਸ਼ੇਅਰ ਹੈ ਜੀ, ਵੀ ਨੀਤਾਂ ਦੇ ਵਿੱਚ ਫਰਕ ਸੀ ਮਿੱਤਰਾ, ਮੈਨੂੰ ਤਾਂ ਪਤਾ ਸੀ ਚੀਟ ਹੋਊ, ਲੋਕਾਂ ਦੇ ਦਿਲਾਂ ਵਿੱਚ ਵੱਸਦਾ ਗੱਭਰੂ
0: ਕਿੱਥੋਂ ਹੋਊ
1: ਸਰ, ਲੋਕਾਂ ਦੇ ਦਿਲਾਂ ਦੇ ਵਿੱਚ ਵਸਣ ਖਾਤਰ, ਸਰੋਤਿਆਂ ਦੇ ਦਿਲਾਂ ਦੇ ਵਿੱਚ ਵਸਣ ਖਾਤਰ,
0: ਬਿਲਕੁਲ
1: ਜਗ੍ਹਾ ਬਣਾਉਣ ਖਾਤਰ ਕੁਰਬਾਨੀਆਂ ਦੇਣੀਆਂ ਪੈਂਦੀਆਂ, ਠੀਕ ਹੈ, ਕੁਰਬਾਨੀਆਂ ਦੇ ਕੇ ਇਹ ਚੀਜ਼ ਮਤਲਬ ਖੱਟਣੀ ਪੈਂਦੀ ਹੈ ਜੋ ਸਾਨੂੰ ਅੱਜ ਮਾਨ ਸਨਮਾਨ ਮਿਲ ਰਿਹਾ, ਤੇ ਸਾਡੇ ਲਈ ਤਾਂ ਇੱਕ ਬਹੁਤ ਛੋਟੀ ਗੱਲ ਹੈ ਜਿਹਦੇ ਕਰਕੇ ਅਸੀਂ ਇਸ ਚੀਜ਼ ਕਾਬਲੇ ਤਾਰੀਫ ਹੋਏ ਹਾਂ।
0: ਜਿਵੇਂ ਕਹਿੰਦੇ ਸਰ, ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸਖਾਲੀਆਂ ਨੇ, ਜਿਨ੍ਹਾਂ ਦੇਸ਼ ਲਈ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਸਰ, ਮੁਸੀਬਤਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ, ਬਹੁਤ ਕੁਛ ਮੁਸੀਬਤਾਂ ਵੀ ਦੇਖੀਆਂ, ਪਰ ਅਸੀਂ ਦੇਸ਼ ਖਾਤਰ, ਅਸੀਂ ਆਪਦੀ ਪੁਲਿਸ ਖਾਤਰ, ਅਸੀਂ ਆਪਦੇ ਲੋਕਾਂ ਖਾਤਰ, ਅਸੀਂ ਤਹਿ ਦਿਲੋਂ ਧੰਨਵਾਦ ਹਾਂ ਆਪਣੀ ਮੈਡਮ ਜੀ ਦਾ, ਉਹਨਾਂ ਖਾਤਰ ਅਸੀਂ ਕੁਰਬਾਨੀਆਂ ਦੇ ਸਕਦੇ ਹਾਂ ਸਰ।
2: ਬਿਲਕੁਲ ਜੋ ਸੁਰਜਿੰਦਰ ਜੀ ਕਹਿ ਸਕਦੇ ਹਾਂ ਕਿ ਜਦੋਂ ਵੀ ਆਪਾਂ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਵਿਚਰੀਏ ਤਾਂ ਬਹੁਤ ਸਾਰੇ ਮੁਸ਼ਕਲਾਂ ਹਾਲਾਤ ਦੇ ਵਿੱਚ ਨਿਕਲਦੇ, ਬਹੁਤ ਸਾਰੇ ਇਸ ਤਰ੍ਹਾਂ ਦੇ ਰਸਤੇ ਵੀ ਆਉਂਦੇ ਜਦੋਂ ਸਾਨੂੰ ਲੱਗਦਾ ਕਿ ਸਾਡਾ ਮਨ ਹੈ ਦਿਲ ਹੈ ਭਟਕ ਸਕਦਾ, ਪਰ ਮੈਨੂੰ ਖੁਸ਼ੀ ਹੈ, ਮੈਂ ਸਲੂਟ ਕਰਨਾ ਚਾਹੂੰਗਾ ਕਿ ਤੁਹਾਡੇ ਵਰਗੇ ਜਿਹੜੇ ਇਮਾਨਦਾਰ ਜਿਹੜੇ ਵੀਰ ਪੰਜਾਬ ਪੁਲਿਸ ਦੇ ਵਿੱਚ ਕੰਮ ਕਰ ਰਹੇ ਨੇ, ਉਹ ਸਾਡੇ ਸਾਰਿਆਂ ਲਈ ਇੱਕ ਮੈਂ ਕਹੂੰਗਾ ਇੱਕ ਮੈਸੇਜ ਸੁਨੇਹਾ ਦਿੱਤਾ ਉਹਨਾਂ ਨੇ ਇਮਾਨਦਾਰੀ ਦੀ ਮਿਸਾਲ ਦਾ। ਸੋ ਬੜਾ ਵਧੀਆ ਲੱਗਿਆ ਤੁਸੀਂ ਸਾਡੇ ਆਕਾਸ਼ਵਾਣੀ FM ਬਠਿੰਡਾ ਦੇ ਮੰਚ ਤੇ ਆ ਕੇ ਆਪਣੀ ਜਿਹੜੀ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਸੋ ਚਲਦੇ ਚਲਦੇ ਵੀ ਖਾਸ ਦਿਲ ਦੀ ਗੱਲ ਰਜਿੰਦਰ ਜੀ ਜਾਂ ਗੁਰਤੇਜ ਜੀ ਤੁਹਾਡੇ ਦਿਲ ਦੇ ਵਿੱਚ ਤੁਸੀਂ ਸਾਂਝੀ ਕਰਨਾ ਚਾਹੁੰਦਾ?
0: ਅਸੀਂ ਸਭ ਨਾਲੋਂ ਪਹਿਲਾਂ ਤਾਂ ਜਿਹੜੇ ਸਾਡੇ ਸਰੋਤੇ ਹੈ, ਭੈਣ ਭਰਾ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ, ਜਿੰਨੇ ਵੀ ਸੁਣ ਰਹੇ ਆ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਹਾਂ। ਦੂਜੀ ਗੱਲ ਵੀ ਤੁਸੀਂ ਇਹ ਬੇਨਤੀ ਕਰ ਰਹੇ ਹਾਂ ਅਸੀਂ ਤਾਂ, ਕੋਈ ਵੀ ਹੈ ਕਿਸੇ ਗਰੀਬ ਦਾ ਭਲਾ ਕਰੋ, ਜਾਂ ਕੋਈ ਪੰਛੀ ਡਿੱਗਿਆ ਪਿਆ ਉਹਨੂੰ ਚੱਕ ਕੇ ਮਤਲਬ ਇਹੋ ਜਿਹੇ ਥਾਂ ਤੇ ਬਹਾ ਦਿਓ ਜਿਹੜੇ ਥਾਂ ਮਤਲਬ ਉਹਦੀ ਜਾਨ ਬਚ ਜੇ, ਪਾਣੀ ਪਾ ਦਿਓ ਕਟੋਰਿਆਂ ਦੇ ਵਿੱਚ, ਜੇ ਕਟੋਰਿਆਂ 'ਚ ਪਾਣੀ ਪਾਵਾਂਗੇ ਹੋਰ ਆਪਾਂ ਨਹੀਂ ਪੈਸਾ ਲਾ ਸਕਦੇ, ਇੱਕ ਪਾਣੀ ਹੈ, ਪਾਣੀ 'ਚ ਕੋਈ ਮੁੱਲ ਨਹੀਂ ਵਿਕਦਾ, ਉਹ ਕੋਠੇ 'ਤੇ ਧਰ ਦਿਓ, ਜਾਂ ਕਿਸੇ ਛੱਪੜ ਦੇ ਕਿਨਾਰੇ, ਜਾਂ ਕਿਸੇ ਦਰਖਤ ਦੇ ਕਿਨਾਰੇ, ਉਹ ਚੀਜ਼ਾਂ ਧਰੋ, ਤਾਂ ਕਿ ਜਾਨਵਰ ਅੱਜ ਕੱਲ੍ਹ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤਾਂ ਉਹ ਬਚਤ ਹੋਵੇ। ਤੇ ਇਸ ਕਰਕੇ ਮੈਂ ਬੇਨਤੀ ਸਾਡੀ ਇਹੀ ਹੈ ਵੀ ਜਿੰਨਾ ਵੀ ਹੋ ਸਕਦਾ ਗਰੀਬਾਂ ਵਾਸਤੇ ਖਾਸ ਕਰਕੇ, ਤੇ ਜਿਹੜੇ ਵੀ ਕੋਈ ਜਾਨਵਰ ਹੈ, ਕੋਈ ਡਿੱਗਿਆ ਪਿਆ, ਕੋਈ ਗਊ ਹੈ, ਕੋਈ ਪੰਛੀ ਹੈ, ਉਹਨਾਂ ਨੂੰ ਪਾਣੀ ਦੀ ਲੋੜ ਹੈ ਤਾਂ ਪਾਣੀ ਦਿਓ, ਜੇ ਕੋਈ ਖਾਣੇ ਦੀ ਲੋੜ ਹੈ ਆਪਦੇ ਹੈਸੀਅਤ ਮੁਤਾਬਕ ਉਹ ਦਿਓ, ਮੈਂ ਤਾਂ ਇਹ ਸੁਨੇਹਾ ਲਾਉਣਾ ਚਾਹੁੰਦਾ। ਦੂਜਾ ਸਰਦਾਰ ਗੁਰਤੇਜ ਸਿੰਘ ਪਥਰਾਲਾ ਹਵਲਦਾਰ ਸਾਹਿਬ ਇਹ ਦੱਸ ਰਹੇ ਜੀ।
2: ਬਹੁਤ ਬਹੁਤ ਧੰਨਵਾਦ ਜਨਾਬ ਰਜਿੰਦਰ ਜੀ ਤੇ ਗੁਰਤੇਜ ਸਿੰਘ ਜੀ, ਤੇ ਤੁਸੀਂ ਬੜਾ ਅੱਜ ਕੀਮਤੀ ਸਮਾਂ ਸਾਡੇ ਆਕਾਸ਼ਵਾਣੀ FM ਬਠਿੰਡਾ ਤੇ ਮੰਚ ਤੇ ਆ ਕੇ ਦਿੱਤਾ, ਤੇ ਬਹੁਤ ਸਾਰੀਆਂ ਹੀ ਬਹੁਤ ਹੀ ਵਧੀਆ ਗੱਲਾਂ ਤੇ ਸਾਡੇ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਤੁਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀਆਂ। ਸੋ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਤੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਵੱਲੋਂ ਤੁਹਾਨੂੰ ਸਰ ਬਹੁਤ ਬਹੁਤ ਧੰਨਵਾਦ ਤੇ ਸਲੂਟ ਮੈਂ ਕਰਦਾ ਤੁਹਾਡੇ ਇਸ ਜਿਹੜਾ ਇਮਾਨਦਾਰੀ ਦੇ ਇਸ ਕੰਮ ਨੂੰ, ਬਹੁਤ ਬਹੁਤ ਧੰਨਵਾਦ ਜਨਾਬ।
0: ਜੈ ਹਿੰਦ ਸਰ, ਥੈਂਕ ਯੂ।

ਨੌਜਵਾਨਾਂ ਦੀ। ਬਿਲਕੁਲ ਸਾਥੀਓ, ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਨੇ। ਉਹਨਾਂ ਦੀ ਸੋਚ, ਊਰਜਾ ਤੇ ਮਿਹਨਤ ਨਾਲ ਸਮਾਜ ਤੇ ਦੇਸ਼ ਦੀ ਤਰੱਕੀ ਕਰਦਾ ਹੈ। ਪਰ ਸਾਥੀਓ, ਅੱਜ ਕੱਲ੍ਹ ਇੱਕ ਚਿੰਤਾਜਨਕ ਗੱਲ ਇਹ ਹੈ ਕਿ ਬਹੁਤ ਸਾਰੇ ਨੌਜਵਾਨਾਂ ਵਿੱਚ ਗੁੱਸਾ ਤੇ ਚਿੜਚਿੜਾਪਨ ਵੱਧਦਾ ਜਾ ਰਿਹਾ ਹੈ। ਇਹ ਸਿਰਫ ਵਿਅਕਤੀਗਤ ਨਹੀਂ, ਸਗੋਂ ਸਮਾਜਿਕ ਸਮੱਸਿਆ ਵੀ ਇੱਕ ਬਣਦੀ ਜਾ ਰਹੀ ਹੈ। ਉਹ ਸਾਥੀਓ, ਬਹੁਤ ਸਾਰੇ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਅਖਬਾਰਾਂ ਦੇ ਅੰਦਰ, ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਹਾਂ ਕਿ ਜਿੱਥੇ ਵਿੱਚ ਇੱਕ ਛੋਟੀ ਜਿਹੀ ਗੱਲ ਤੇ ਕਿਸੇ ਨੌਜਵਾਨ ਨੇ ਕੋਈ ਆਪਣੇ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਹੋਏ। ਤਾਂ ਪਿਛਲੇ ਦਿਨੀ ਵੀ ਇੱਕ ਜਿਹੜੀ ਖਬਰ ਸਾਹਮਣੇ ਆਈ ਸੀ ਕਿ ਕਿਸੇ ਇੱਕ ਨੌਜਵਾਨ ਨੇ ਚਲਦੀ ਟ੍ਰੇਨ ਦੇ ਵਿੱਚ ਖਿੜਕੀ, ਜਿਹੜਾ ਦਰਵਾਜ਼ਾ ਹੈ ਟ੍ਰੇਨ ਦਾ, ਬੰਦ ਕਰਨ ਨੂੰ ਕਿਹਾ। ਉਹ ਬੰਦਾ ਸ਼ਖਸ ਨਹੀਂ ਮੰਨਿਆ ਤਾਂ ਉਸਨੇ ਉਸਦਾ ਕਤਲ ਕਰ ਦਿੱਤਾ। ਸੋ ਸਾਥੀਓ, ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀ ਅੱਜ ਸੋਸ਼ਲ ਮੀਡੀਆ ਜਾਂ ਫਿਰ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ। ਸੋ ਇਹ ਸਾਡੇ ਸਮਾਜ ਲਈ ਵੀ ਸਾਥੀਓ ਚਿੰਤਾ ਦਾ ਵਿਸ਼ਾ ਹੈ। ਸੋ ਜੀ, ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਲੈਣ ਲਈ ਅੱਜ ਫੋਨ ਲਾਈਨ 'ਤੇ ਸਾਡੇ ਨਾਲ ਜੁੜ ਰਹੇ ਨੇ ਮਨੋਵਿਗਿਆਨਿਕ ਡਾਕਟਰ ਸ਼੍ਰੀ ਪੂਰਵ ਮਿੱਡਾ ਜੀ। ਸੋ ਉਹਨਾਂ ਦਾ ਸਾਥੀਓ ਇਸ ਬਾਰੇ ਕੀ ਹੈ ਕਹਿਣਾ, ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ਬਾਨੀ। ਹੈਲੋ ਹੈਲੋ ਹੈਲੋ ਸੋ ਜੀ, ਲੱਗਦਾ ਹੈ ਸਾਡੀ ਜਿਹੜੀ ਆਵਾਜ਼ ਹੈ ਉਹਨਾਂ ਤੱਕ ਨਹੀਂ ਪਹੁੰਚ ਰਹੀ। ਸੋ ਜੀ, ਅਸੀਂ ਫਿਰ ਤੋਂ ਦੁਬਾਰਾ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨਾਲ ਗੱਲਬਾਤ ਹੋਏ, ਅਤੇ ਇਸ ਤੋਂ ਪਹਿਲਾਂ ਇੱਕ ਲੈਂਦੇ ਇੱਕ ਮਿਊਜ਼ੀਕਲ ਬ੍ਰੇਕ। ਹੈਲੋ

ਦੇਖੋ ਸਾਥੀਓ, ਤੁਸੀਂ ਆਪਣੀ ਆਪਣੀ ਘੜੀ ਦੀਆਂ ਸੂਈਆਂ ਨਾਲ ਸਮਾਂ ਮਿਲਾ ਸਕਦੇ ਹੋ ਜੀ। 7:47 ਤੇ 29 ਸਕਿੰਟ ਦੇ ਜੀ, ਤੇ ਮੈਨੂੰ ਉਮੀਦ ਹੈ ਕਿ ਦੋਸਤੋ ਅੱਜ ਸਾਡਾ ਵਰਕਿੰਗ ਡੇ ਯਾਨੀ ਕੰਮ ਕਾਰ ਵਾਲਾ ਦਿਨ ਹੈ ਤੇ ਤੁਸੀਂ ਆਪਣੇ ਕੰਮ ਕਾਰ ਵੀ ਕਰ ਰਹੇ ਹੋਣਗੇ ਤੇ ਨਾਲ ਨਾਲ ਚਾਹ ਦੀਆਂ ਚੁਸਕੀਆਂ ਦੇ ਨਾਲ ਪ੍ਰੋਗਰਾਮ ਸੱਜਰੀ ਸਵੇਰ ਦਾ ਆਨੰਦ ਵੀ ਲੈ ਰਹੇ ਹੋਣਗੇ। ਆਸੋ ਜੀ ਵਧਦੇ ਸਾਡੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵਿੱਚ, ਜਿੱਥੇ ਅਸੀਂ ਗੱਲ ਕਰਾਂਗੇ ਸਾਥੀਓ

Hello，Hello，hello? ਆਖਿਆ ਜੀ ਅਸੀਂ ਦੁਬਾਰਾ ਵੀ ਸੰਪਰਕ ਕਰਨ ਦੀ ਉਹਨਾਂ ਦੀ ਕੋਸ਼ਿਸ਼ ਕੀਤੀ ਤੇ ਸ਼ਾਇਦ ਕਿਸੇ ਕਾਰਨ ਉਹਨਾਂ ਸੰਪਰਕ ਨਹੀਂ ਹੋ ਪਾ ਰਿਹਾ।

0: ਸਮਾਂ ਸਾਥੀਓ 7:51 ਤੇ 36 ਕੇਂਦਰ ਜੀ 101.1 ਮੈਗਾ ਹਰਟਸ ਤੇ ਸਾਥੀਓ ਜਾਰੀ ਹੈ ਪ੍ਰੋਗਰਾਮ ਸਜਰੀ ਸਵੇਰ ਦਾ ਸਫ਼ਰ। ਹੈਲੋ,
1: ਹਾਂਜੀ ਸਰ।
0: ਹਾਂਜੀ ਜਨਾਬ ਪੂਰਵ ਮਿੱਡਾ ਜੀ, ਸਵਾਗਤ ਆਪ ਜੀ ਦਾ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ। ਖੈਰ, ਅਸੀਂ ਹੁਣ ਇੱਥੇ ਸਟੂਡੀਓ ਦਾ ਵੀ ਏਸੀ ਆਨ ਕਰਤਾ ਤੇ ਮੈਨੂੰ ਉਮੀਦ ਹੈ ਕਿ ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ।
1: ਬਿਲਕੁਲ ਪਹੁੰਚ ਰਹੀ ਹੈ, ਔਰ ਮੈਂ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਆਕਾਸ਼ਵਾਣੀ ਬਠਿੰਡਾ ਦਾ ਤੁਹਾਡਾ ਤੇ ਬਲਜੀਤ ਸ਼ਰਮਾ ਜੀ ਦਾ। ਤੁਸੀਂ ਸਮੇਂ ਸਮੇਂ ਤੇ ਮੈਨੂੰ ਸਰੋਤਿਆਂ ਨਾਲ ਰੂਬਰੂ ਕਰਾਉਂਦੇ ਰਹਿੰਦੇ ਹੋ।
0: ਜੀ ਜੀ,
1: ਔਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ।
0: ਥੈਂਕ ਯੂ ਸਰ, ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ ਵੀ ਤੁਹਾਨੂੰ ਜੀ ਆਇਆਂ ਨੂੰ ਸਾਡੇ ਇਸ ਆਪਣੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਮੰਚ ਤੇ। ਸੋ ਡਾਕਟਰ ਸਾਹਿਬ, ਇੱਕ ਬੜੀ ਹੀ ਇੱਕ ਚਿੰਤਾ ਵਾਲਾ ਵਿਸ਼ਾ ਕਿ ਅੱਜ ਅਸੀਂ ਸੋਸ਼ਲ ਮੀਡੀਆ ਜਾਂ ਫਿਰ ਅਖਬਾਰਾਂ ਦੀ ਸੁਰਖੀਆਂ ਦੇਖਦੇ ਹਾਂ ਕਿ ਜਿੱਥੇ ਇੱਕ ਨੌਜਵਾਨ ਅੰਦਰ ਇੱਕ ਬੜਾ ਹੀ ਗੁੱਸਾ ਤੇ ਚਰਚੜਾਪਨ ਨਜ਼ਰ ਆ ਰਿਹਾ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੀ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਗੁੱਸੇ ਦੇ ਵਿੱਚ। ਸੋ ਮੈਂ ਤੁਹਾਡੇ ਜਾਣਨਾ ਚਾਹੂੰਗਾ ਕਿ

0: ਅੱਜ ਦੇ ਇਸ ਨੌਜਵਾਨ ਵਿੱਚ ਗੁੱਸੇ ਅਤੇ ਤਣਾਅ ਦੇ ਮੁੱਖ ਕਾਰਨ ਕੀ ਨੇ?
1: ਉਹ ਵੀ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈ ਤੇ ਅੱਜ ਦਾ ਜਵਲੰਤ ਮੁੱਦਾ ਹੈ, ਬਰਨਿੰਗ ਇਸ਼ੂ ਹੈ
0: ਜੀ।
1: ਆਪਾਂ ਦੇਖ ਰਹੇ ਕਿ ਤੁਸੀਂ ਇਹ ਕਹਿ ਰਹੇ ਗਰਮੀ ਗਰਮੀ ਖਾਲੀ ਵਾਤਾਵਰਨ ਚ ਨੀ, ਗਰਮੀ ਲੋਕਾਂ ਦੇ ਦਿਮਾਗ ਚ
0: ਬਿਲਕੁਲ
1: ਹੈ ਨਾ। ਨੌਜਵਾਨ ਨੇ ਇਸ ਵੇਲੇ ਬਹੁਤ ਸਾਰੇ ਚੈਲੇਂਜਸ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ
0: ਜੀ।
1: ਇਹਦੇ ਚ ਮੇਨ ਤਾਂ ਅਕੈਡਮਿਕ ਪ੍ਰੈਸ਼ਰ, ਪੜ੍ਹਾਈ ਦਾ ਦਬਾਅ, ਫਿਰ ਪਰਿਵਾਰ ਦੇ ਐਕਸਪੈਕਟੇਸ਼ਨ
0: ਜੀ।
1: ਪਰਿਵਾਰ ਬਹੁਤ ਸਾਰਾ ਕਈ ਵਾਰੀ ਪੈਸਾ ਖਰਚ ਕਰਨਾ ਪੈਂਦਾ ਬੱਚੇ ਨੂੰ ਬਾਹਰ ਭੇਜਣ ਵਾਸਤੇ, ਉਹਨੇ ਐਕਸਪੈਕਟੇਸ਼ਨ ਬਹੁਤ ਵਧੀ ਹੈ, ਫਿਰ ਸੋਸ਼ਲ ਮੀਡੀਆ ਦਾ ਪ੍ਰੈਸ਼ਰ
0: ਬਿਲਕੁਲ ਜੀ,
1: ਫਿਰ ਸਲੀਪ ਡਿਪਰਾਈਵੇਸ਼ਨ, ਨੀਂਦ ਨਹੀਂ ਲੈ ਰਿਹਾ ਬੱਚਾ ਅੱਜ ਕੱਲ੍ਹ, ਬੜੀ ਦੇਰ ਤੱਕ ਜਾਗਦੇ ਰਹਿੰਦੇ
0: ਨੇ,
1: ਸਕਸੈਸ ਨਹੀਂ ਮਿਲਦੀ ਜਦੋਂ ਤਾਂ ਪੇਸ਼ੈਂਸ ਦੀ ਰੇਜ਼ ਦੀ ਕਮੀ,
0: ਠੀਕ ਹੈ,
1: ਨਾ ਨਹੀਂ ਐਕਸੈਪਟ ਕਰ ਪਾਣੀ, ਨਾ ਨਹੀਂ ਕਹਿ ਪਾਣਾ, ਦੋਨੋਂ ਚੀਜ਼ਾਂ ਦੇਖੋ, ਨਾ ਐਕਸੈਪਟ ਵੀ ਨਹੀਂ ਕਰ ਪਾਣੀ, ਮੈਂ ਤੁਹਾਨੂੰ ਮਨਾ ਕਰਦਾ ਜੀ ਪ੍ਰਭਜੀ ਮੈਂ ਨਹੀਂ ਅੱਜ ਗੱਲ ਕਰਾਂਗਾ ਤੁਹਾਡੇ ਨਾਲ, ਤੇ ਜਾਂ ਮੈਂ ਨਾ ਹੀ ਨਹੀਂ ਕਰ ਪਾ ਰਿਹਾ, ਮੈਂ ਨਾ ਕਰਨੀ ਜਿਹੜਾ ਤੁਹਾਡੇ ਨਾਲ ਗੁੱਸੇ ਚ ਜਵਾਬ ਦੇ ਰਿਹਾ, ਤਿਆਰ ਦੇ ਤਰੀਕੇ ਨਾਲ ਨਾ ਕਹਿਣਾ, ਜਿਵੇਂ ਆਪਾਂ ਕਹਿੰਦੇ ਹਾਂ ਕਿ ਅਸਰਟਿਵਨੈਸ, ਆਪਦੀ ਗੱਲ ਨੂੰ ਮੁੱਖ ਰੱਖਣਾ, ਸਾਰੀ ਚੀਜ਼ਾਂ ਦੀ ਨਾ ਦਿੱਕਤ ਆ ਰਹੀ, ਕਮੀ ਆ ਰਹੀ ਹੈ, ਇਸ ਕਾਰਨ ਜਿਹੜੇ ਨੌਜਵਾਨ ਨਾ ਬੜੀ ਜਲਦੀ ਰਿਐਕਟ ਕਰ ਦਿੰਦੇ ਆ,
0: ਬਿਲਕੁਲ
1: ਫਿਊਚਰ ਦੀ ਹੈਗੀ ਆ ਅਨਿਸ਼ਚਿਤਤਾ, ਠੀਕ ਹੈ ਨਾ, ਫਿਊਚਰ ਬਾਰੇ ਹਮੇਸ਼ਾ ਚਿੰਤਾ ਵੀ ਕੀ ਬਣੇਗਾ, ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ,
0: ਠੀਕ
1: ਹੈ, ਇਹ ਸਾਰੀਆਂ ਚੀਜ਼ਾਂ ਸਟ੍ਰੈਸ ਨੂੰ, ਐਂਗਜ਼ਾਇਟੀ ਨੂੰ, ਤੇ ਫਿਰ ਗੁੱਸੇ ਨੂੰ, ਹੈ ਨਾ, ਤੇ ਕਈ ਵਾਰੀ ਅੰਡਰਲਾਈਨ ਕੋਈ ਮੈਂਟਲ ਡਿਜ਼ੀਜ਼ ਵੀ ਪਈ ਹੁੰਦੀ ਹੈ,
0: ਮਾਪਿਆਂ ਨੂੰ ਇਹ ਲੱਗਣ ਲੱਗ ਜਾ ਕਿ ਜਦੋਂ ਬੱਚਾ ਜਵਾਨ ਹੈ ਤੇ ਉਹ ਕਿਸ ਤਰ੍ਹਾਂ ਦੇ ਲੱਛਣ ਨੇ, ਜਦੋਂ ਸਾਨੂੰ ਇਹ ਪਤਾ ਲੱਗਣ ਲੱਗ ਜਾ ਕਿ ਸ਼ਾਇਦ ਬੱਚਾ ਦੇ ਅੰਦਰ ਜਿਹੜਾ ਸੁਭਾਅ ਹੈ ਉਹ ਚੇਂਜ ਹੋ ਰਿਹਾ, ਜਾਂ ਫਿਰ ਜਿਹੜਾ ਇਹਦਾ ਫਰੈਂਡ ਸਰਕਲ ਹੈ ਉਸ ਕਰਕੇ ਹੋ ਰਿਹਾ, ਕਿਹੜੇ ਉਹ ਲੱਛਣ ਨੇ ਜਦੋਂ ਸਾਨੂੰ ਇਹ ਚੀਜ਼ਾਂ ਦਾ ਪਤਾ ਲੱਗਣ ਲੱਗ ਜਾਂਦਾ ਕਿ ਸ਼ਾਇਦ ਬੱਚਾ ਕਿਤੇ ਨਾ ਕਿਤੇ ਡਿਪਰੈਸ਼ਨ ਦੇ ਵਿੱਚ ਹੈ ਜਾਂ ਫਿਰ ਉਹ ਚਿੜਚਿੜਾਪਨ ਆ ਰਿਹਾ ਉਹਦੇ ਵਿੱਚ?
1: ਦੇਖੋ ਜਦੋਂ ਬੱਚਾ ਨਾ ਛੋਟੀ ਛੋਟੀ ਗੱਲਾਂ ਤੇ ਗੁੱਸਾ ਕਰਨ ਲੱਗ ਪੈਂਦਾ, ਗੱਲ ਕਹਿਣ ਦੀ ਬਜਾਏ ਚੀਜ਼ਾਂ ਨੂੰ ਤੋੜਨਾ ਜਾਂ ਹਿੰਸਾ ਕਰਨ ਲੱਗ ਪੈਂਦਾ, ਆਪਦੇ ਛੋਟੇ ਭੈਣ ਭਰਾਵਾਂ ਨੂੰ ਜਾਂ ਆਪਦੇ ਦੋਸਤਾਂ ਨਾਲ ਬਹੁਤ ਜਲਦੀ ਲੜਾਈ ਕਰਨ ਲੱਗ ਪੈਂਦਾ, ਸਰੀਰਕ ਤੌਰ ਤੇ ਲੜਾਈ ਕਰਨ ਲੱਗ ਪੈਂਦਾ, ਮੁੱਕਾ ਮਾਰਤਾ ਜਾਂ ਕੁਛ ਕੁਛ ਸੁੱਟਤਾ, ਕੁਛ ਸਿਰ ਚ ਮਾਰਿਆ ਕੁਛ, ਜਾਂ ਆਪਦੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ,
0: ਠੀਕ
1: ਹੈ, ਤੇ ਅਚਾਨਕ ਬਹੁਤ ਸ਼ਾਂਤ ਹੋ ਜਾਂਦਾ, ਇਕੱਲਾ ਰਹਿਣ ਲੱਗ ਪੈਂਦਾ,
0: ਬਿਲਕੁਲ,
1: ਕਾਲਜ ਵਿੱਚ 11 ਹਜ਼ਾਰ ਹੋ ਜਾਣਾ ਪੈਂਦਾ, ਸਕੂਲ ਚ ਸਕੂਲ ਵਿੱਚ ਦਿਲਚਸਪੀ ਕਰ ਜਾਂਦੀ ਹੈ, ਨੀਂਦ ਦੇ ਸਿਸਟਮ ਚ ਬਦਲਾ, ਬੱਚਾ ਦੇਰ ਰਾਤ ਤੱਕ ਸੋ ਨਹੀਂ ਪਾਉਂਦਾ, ਕੋਸ਼ਿਸ਼ ਕਰਕੇ ਵੀ ਸੋ ਨਹੀਂ ਪਾਉਂਦਾ, ਠੀਕ ਹੈ, ਜਾਂ ਬੱਚੇ ਨੂੰ ਕਿਤੇ ਕਿਤੇ ਲੱਗਣ ਲੱਗ ਪੈਂਦਾ ਕਿ ਮੈਂ ਕਿਸੇ ਕੰਮ ਦਾ ਨਹੀਂ ਹੈਗਾ,
0: ਬਿਲਕੁਲ,
1: ਜਾਂ ਬੱਚੇ ਲੱਗ ਜਾਂਦਾ ਕਿ ਮੈਨੂੰ ਮੇਰੀ ਗੱਲ ਮਨਾਉਣ ਦਾ ਤਰੀਕਾ ਹੀ ਇਹੀ ਹੈ ਕਿ ਯਾਰ ਮੈਂ ਕੁਛ ਭੰਨਾਂਗਾ, ਕੁਛ ਤੋੜਾਂਗਾ, ਜਾਂ ਕਿਸੇ ਨਾਲ ਲੜਾਂਗਾ ਤਾਂ ਹੀ ਮੇਰੀ ਗੱਲ ਸੁਣੀ ਜਾਏਗੀ,
0: ਜੀ,
1: ਤੋ ਜਿਹੜਾ ਆਪਣਾ ਨਾ ਕੋਪਿੰਗ ਮੈਕਨਿਜ਼ਮ ਹੈ ਜਿਹਦੇ ਚ ਆਪਾਂ ਆਪਣੀ ਸੋਚਿਆ ਉਹਨੂੰ ਹੱਲ ਕਰਨ ਦਾ ਤਰੀਕਾ ਲੱਭਦੇ ਹਾਂ, ਉਹ ਕੋਪਿੰਗ ਮੈਕਨਿਜ਼ਮ ਗੜਬੜ ਹੋ ਜਾਂਦਾ ਹੈ, ਤਾਂ ਇਸ ਤਰ੍ਹਾਂ ਦੇ ਲੱਛਣ ਆਉਂਦੇ ਹੈ, ਅਗਰ ਏਦਾਂ ਦਾ ਕੁਝ ਵੀ ਲੱਛਣ ਆਉਂਦੇ ਨੇ ਪਰਸਿਸਟ ਕਰਦੇ, ਇਹ ਨੀ ਕਿ ਇੱਕ ਗੁੱਸੇ ਦੇ ਸੀ ਮੈਂ ਤੁਹਾਨੂੰ ਨਾਲ ਦੀ ਸਾਈਕੈਟ੍ਰਿਸਟ ਨੂੰ ਦਿਖਾ ਦੇਣਾ ਚਾਹੀਦਾ, ਅਗਰ ਲਗਾਤਾਰ ਪਰਸਿਸਟ ਕਰਦੇ ਨੇ, ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਹੈਗੀਆਂ, ਤਾਂ ਮੇਰੇ ਖਿਆਲ ਨਾਲ ਪੇਸ਼ੇਵਰ ਰਾਹੀਂ ਪ੍ਰੋਫੈਸ਼ਨਲ ਸਲਾਹ ਲੈਣੀ ਚਾਹੀਦੀ ਹੈ
0: ਜੀ। ਸੋ ਡਾਕਟਰ ਸਾਹਿਬ ਆਪਣਾ ਰਾਬਤਾ ਫੋਨ ਲਾਈਨ ਤੇ ਥੋੜਾ ਜਿਹਾ ਦੇਰੀ ਨਾਲ ਹੋਇਆ ਤੇ ਸਮਾਂ ਵੀ ਆਪਾਂ ਦੇਖ ਰਹੇ ਹਾਂ, ਸੋ ਚਲਦੇ ਚਲਦੇ ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੂੰਗਾ ਕਿ ਜੇ ਕੋਈ ਨੌਜਵਾਨ ਲਗਾਤਾਰ ਉਦਾਸ, ਗੁੱਸੇ ਵਿੱਚ ਜਾਂ ਫਿਰ ਇਕੱਲਾ ਰਹਿਣ ਲੱਗੇ ਤਾਂ ਪਰਿਵਾਰ ਨੂੰ ਕੀ ਕਰਨਾ ਚਾਹੀਦਾ?
1: ਕਿਉਂਕਿ ਸਭ ਤੋਂ ਪਹਿਲਾਂ ਤਾਂ ਹੈ ਕਿ ਜੇ ਗੁੱਸਾ ਜ਼ਿਆਦਾ ਰਹਿਣ ਲੱਗ ਪਿਆ ਲਗਾਤਾਰ, ਹੈ ਨਾ, ਜੇ ਹਰ ਪਲ ਗੁੱਸਾ ਆਉਂਦਾ ਹੈਗਾ, ਠੀਕ ਹੈ ਨਾ, ਤਾਂ ਪਹਿਲਾਂ ਤਾਂ ਨੌਜਵਾਨ ਨੂੰ ਛੋਟੇ ਦੋ ਚਾਰ ਲੈ ਜਾਣੇ ਪੈਸਾ ਦੇਗਾ, ਜੇ ਤੁਹਾਨੂੰ ਗੁੱਸਾ ਆਉਂਦਾ ਤਾਂ ਉਸ ਸਿਚੁਏਸ਼ਨ ਤੋਂ ਦੂਰ ਹੋ ਜਾਓ, ਠੀਕ ਹੈ, ਥੋੜੇ ਦਿਨ ਲੰਬੇ ਲੰਬੇ ਸਾਹ ਲਓ, ਠੀਕ ਹੈ, ਪਾਣੀ ਪੀ ਲਓ, ਠੀਕ ਹੈ, ਤੇ ਉਸੇ ਵੇਲੇ ਸੋਚੋ ਕਿ ਮੈਂ ਇਸ ਤੋਂ ਇਲਾਵਾ ਰਿਸਪੋਂਸ ਕੀ ਹੋ ਸਕਦਾ ਮੇਰਾ, ਜੇ ਮੈਂ ਹੁਣ ਗੁੱਸਾ ਨਾ ਕਰਾਂ, ਜੇ ਮੈਂ ਕੁਛ ਚੀਜ਼ ਨਾ ਭੰਨਾ, ਤੇ ਮੈਂ ਹੋਰ ਕਿਸੇ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਐਕਸਪ੍ਰੈਸ ਕਰ ਪਾਉਣਾ,
0: ਠੀਕ ਹੈ,
1: ਫਿਰ ਜਿਹੜਾ ਫੋਨ ਸਕਰੀਨ ਹੈਗੀ ਹੈ ਉਹਦੇ ਤੋਂ ਦਾ ਟਾਈਮ ਲਿਮਿਟ ਕਰੋ ਆਪਦਾ, ਬਹੁਤ ਸਾਰੇ ਬੱਚੇ ਮੈਂ ਵੇਖਦਾ ਰਾਤੀ 2:30-3 ਵਜੇ ਤੱਕ ਫੋਨ ਤੇ ਲੱਗੇ ਰਹਿੰਦੇ ਨੇ, ਫਿਰ ਸਵੇਰੇ 8 ਵਜੇ ਉੱਠ ਕੇ 9 ਵਜੇ ਉੱਠ ਕੇ ਸਕੂਲ ਵੀ ਜਾਣਾ ਹੁੰਦਾ, ਠੀਕ ਹੈ, ਸਕੂਲ ਵਾਲੇ ਬੱਚੇ ਦਾ 7:30 ਵਜੇ ਵੀ ਜਾਣਾ ਹੁੰਦਾ, ਠੀਕ ਹੈ ਨਾ, ਔਰ ਇਸ ਕਰਕੇ ਉਸ ਨੂੰ ਸਕਰੀਨ ਟਾਈਮ ਨੂੰ ਘੱਟ ਕਰੋ,
0: ਤੁਸੀਂ
1: ਰੈਗੂਲਰਲੀ ਨਾ ਅਗਰ ਤੁਸੀਂ ਐਕਸਪ੍ਰੈਸ ਨਹੀਂ ਕਰ ਪਾਉਂਦੇ, ਮੰਨ ਲਓ ਤੁਸੀਂ ਆਪਣੀ ਗੱਲਬਾਤ ਨਹੀਂ ਰੱਖਣਾ ਚਾਹੀਦਾ, ਡਾਇਰੀ ਵਿੱਚ ਲਿਖੋ,
0: ਰਾਬਤਾ ਗੱਲਬਾਤ ਦਾ ਸਿਲਸਿਲਾ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਸੋ ਮੈਂ ਇੱਕ

0: ਜਿਹੜੀ ਵੀ ਸੰਖੇਪ ਜੀ ਤੁਸੀਂ ਅੱਜ ਸਾਡੇ ਨਾਲ ਮੁਲਾਕਾਤ ਕੀਤੀ, ਮੈਂ ਧੰਨਵਾਦ ਕਰਨਾ ਚਾਹੂੰਗਾ। ਤੁਸੀਂ ਇਸ ਸਾਨੂੰ ਫਿਰ ਤੋਂ ਇੱਕ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ।
1: ਥੈਂਕ ਯੂ ਸੋ ਮਚ ਸਰ, ਥੈਂਕ ਯੂ ਬਹੁਤ,
0: ਥੈਂਕ ਯੂ, ਥੈਂਕ ਯੂ ਸਰ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੌਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਲੇਖ ਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੋ ਸੁਣਦੇ ਹਾਂ ਜੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਹੁਣ ਤੋਂ ਥੋੜੀ ਦੇਰ ਬਾਅਦ।

ਫੌਜੀ ਕਾਰਵਾਈ ਰੋਕਣ ਤੇ ਗੱਲਬਾਤ ਨੂੰ ਅੱਗੇ ਤੋਰਨ ਲਈ ਰਾਜ਼ੀ ਹੋਏ ਨੇ। ਸਾਊਦੀ ਅਰਬ ਵਿੱਚ ਦੇਸ਼ ਦੀ ਤੇਲ ਕੰਪਨੀ ਅਰਾਮਕੋ ਨਾਲ ਸੰਬੰਧਿਤ ਹੈਲੀਕਾਪਟਰ ਹੋਰਮੂਜ਼ ਸਟੇਟ ਦੇ ਪੱਛਮ ਵਿੱਚ ਰਾਸ ਤੰਦੂਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਹਾਕੀ ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਨਿਯਮਤ ਸਮੇਂ ਦੇ ਅੰਤ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਵੱਲੋਂ ਅਭਿਸ਼ੇਕ ਸ਼ੀਲਾਨੰਦਨ ਲਾਕੜਾ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟ ਆਊਟ ਵਿੱਚ ਗੋਲ ਕੀਤੇ। ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਕਦੰਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਕੈਲੀਫੋਰਨੀਆ ਵਿੱਚ ਸੈਮੀਫਾਈਨਲ ਮੈਚ ਵਿੱਚ ਜਾਪਾਨ ਦੇ ਯੁਦਾਈ ਓਕੀਮੋਤੋ ਨੂੰ 22-20, 15-21, 21-19 ਨਾਲ ਹਰਾਇਆ। ICC ਮਹਿਲਾ 2020 ਵਿਸ਼ਵ ਕੱਪ 'ਚ ਬੀਤੀ ਰਾਤ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਲੰਡਨ ਦੇ ਲਾਰਡਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਅਤੇ 170 ਤੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆ ਨੇ 19 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ ਟੀਚਾ ਹਾਸਲ ਕਰ ਲਿਆ। ਪੁਰਸ਼ ਕ੍ਰਿਕਟ ਵਿੱਚ ਆਇਰਲੈਂਡ ਨੇ ਦੂਜੇ ਅਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ 1-2 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਆਇਰਲੈਂਡ ਨੇ 2 ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਸ਼ਲਸ ਦੀ ਆਜ਼ਾਦੀ ਦੇ 50 ਸਾਲਾ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਮੋਦੀ ਨੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਡਾਕਟਰ ਨਵੀਨ ਚੰਦਰ ਰਾਮ ਗੁਲਾਮ ਨਾਲ ਮੁਲਾਕਾਤ ਵੀ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮੀ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਅਮਰੀਕਾ ਤੇ ਇਰਾਨ ਜਵਾਬੀ ਹਮਲੇ ਰੋਕਣ ਅਤੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਗੱਲਬਾਤ ਮੁੜ ਸ਼ੁਰੂ ਕਰਨ ਲਈ ਸਹਿਮਤ ਹੋ ਗਏ ਨੇ। ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਪ੍ਰੋ ਲੀਗ ਦੇ ਮੈਚ ਵਿੱਚ ਪੈਨਲਟੀ ਸ਼ੂਟ ਆਊਟ ਰਾਹੀਂ ਇੰਗਲੈਂਡ ਨੂੰ 3-2 ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਹੁਣ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ 8:40 ਅਤੇ 30 ਸੈਕਿੰਡ ਹੋ ਚੁੱਕੇ ਨੇ।

ਹਾਂਜੀ ਸਰੋਤਿਓ, ਉਮੀਦ ਹੈ ਤੁਸੀਂ ਇਸ ਗੀਤ ਦਾ ਬਹੁਤ ਆਨੰਦ ਮਾਣਿਆ ਹੋਵੇਗਾ। ਆਓ ਅਗਲਾ ਗਾਣਾ ਸੁਣਦੇ ਹਾਂ, ਨਿੱਕੀ ਨਿੱਕੀ ਬੂੰਦੀ। ਗਾਇਕਾ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ, ਸੰਗੀਤਕਾਰ ਕੇਸਰ ਸਿੰਘ ਨਰੂਲਾ। ਇਹ ਪੰਜਾਬ ਦਾ ਬਹੁਤ ਹੀ ਭਾਵਕ ਅਤੇ ਖੁਸ਼ੀਆਂ ਭਰਿਆ ਗੀਤ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਬਾਹਰ ਨਿੱਕੀ ਨਿੱਕੀ ਕਣੀ ਦਾ ਮੀਂਹ ਪੈ ਰਿਹਾ ਹੈ, ਮਾਂ ਆਪਣੇ ਪੁੱਤ ਦੇ ਸਿਰ ਤੇ ਸਿਹਰਾ ਸਜਾ ਰਹੀ ਹੈ ਅਤੇ ਭੈਣਾਂ ਆਪਣੇ ਵੀਰੇ ਦੀ ਵਿਆਹ ਦੇ ਚਾਅ ਵਿੱਚ ਉਹਦੀ ਘੋੜੀ ਦੀਆਂ ਵਾਂਗਾਂ ਫੜ ਕੇ ਇਹ ਗੀਤ ਨੂੰ ਬੜੇ ਹੀ ਪਿਆਰੇ ਢੰਗ ਨਾਲ ਪੇਸ਼ ਕਰ ਰਹੀਆਂ ਹਨ। ਆਓ ਜੀ ਸੁਣਦਿਆਂ ਇਹ ਬੜਾ ਹੀ ਪਿਆਰਾ ਜਿਹਾ ਗੀਤ।

ਸਰੋਤਿਓ, ਤੁਸੀਂ ਆਨੰਦ ਮਾਣਿਆ ਜੀ ਗੀਤ ਦਾ। ਬਿਲਕੁਲ, ਤੁਸੀਂ ਹੁਣ ਵਿਆਹ ਵਾਲੇ ਮਾਹੌਲ 'ਚ ਪਹੁੰਚ ਗਏ ਹੋਵੋਗੇ। ਬੜੇ ਹੀ ਰੂਹ ਨੂੰ ਢੁੱਕਵੇਂ ਇਹ ਗੀਤ ਹੁੰਦੇ ਸਨ, ਜਿਨ੍ਹਾਂ ਨੂੰ ਸੁਣ ਕੇ ਅੱਜ ਵੀ ਰੂਹ ਤਰੋ ਤਾਜ਼ਾ ਹੋ ਜਾਂਦੀ ਹੈ। ਆਓ ਹੁਣ ਇੱਕ ਹੋਰ ਪਿਆਰਾ ਜਿਹਾ ਗੀਤ ਸੁਣਦੇ ਹਾਂ, ਮੇਰਾ ਲੌਂਗ ਵਾਚਾ। ਗਾਇਕਾ ਹੈਗੇ ਆ ਜੀ ਸਰਬਜੀਤ ਕੌਰ ਅਤੇ ਸੰਗੀਤਕਾਰ ਕਰੇਸਰ ਸਿੰਘ ਨਰੂਲਾ ਜੀ। ਇਸ ਗੀਤ ਵਿੱਚ ਮੁਟਿਆਰ ਆਖਦੀ ਹੈ ਕਿ ਮੇਲੇ ਜਾਂ ਬਾਜ਼ਾਰ ਦੀ ਭੀੜ ਵਿੱਚ ਉਸਦਾ ਲੌਂਗ ਨੱਕ 'ਚ ਪਾਉਣ ਵਾਲਾ ਜਿਹੜਾ ਗਹਿਣਾ ਹੈ ਉਹ ਗੁਆਚ ਗਿਆ ਹੈ, ਅਤੇ ਉਹ ਆਪਣੇ ਮਾਹੀ ਨੂੰ ਲੌਂਗ ਲੱਭਣ ਲਈ ਕਹਿੰਦੀ ਹੈ। ਇਹ ਗੀਤ ਵਿੱਚ ਪਿਆਰ, ਸ਼ਰਮ ਅਤੇ ਮੁਟਿਆਰ ਦੇ ਹੁਸਨ ਅਤੇ ਆਲੇ ਦੁਆਲੇ ਨੂੰ ਬੜੇ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਤਾਂ ਆਓ ਸੁਣਦੇ ਹਾਂ ਇਹ ਪਿਆਰਾ

ਸਰੋਤਿਓ, ਇਹ ਗੀਤ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਵੀ ਉਸ ਸਮੇਂ 'ਚ ਪਹੁੰਚ ਗਏ ਹੋਵੋਗੇ ਜਿੱਥੇ ਇੱਕ ਮੇਲਾ ਲੱਗਦਾ ਹੈ ਅਤੇ ਮੁਟਿਆਰ ਆਪਣੀ ਮਾਈਏ ਨੂੰ ਕਹਿ ਰਹੀ ਹੈ। ਹੁਣ ਸੁਣਦੇ ਹਾਂ ਅਗਲਾ ਗਾਣਾ, ਜੁੱਤੀ ਲੱਗਦੀ ਵੈਰੀ ਆ। ਗਾਇਕਾ ਨਰਿੰਦਰ ਕੌਰ, ਗੀਤਕਾਰ ਬਾਬੂ ਸਿੰਘ ਮਾਨ ਅਤੇ ਸੰਗੀਤਕਾਰ ਕੇਸਰ ਸਿੰਘ ਨੂਰਲਾ। ਇਸ ਗੀਤ ਵਿੱਚ ਨਵੀਂ ਵਿਆਹੀ ਮੁਟਿਆਰ ਆਪਣੇ ਪਤੀ ਨੂੰ ਮਿੱਠੀ ਜਿਹੀ ਸ਼ਿਕਾਇਤ ਕਰਦੀ ਹੈ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਹਾਂਜੀ ਸਰੋਤਿਓ, ਉਮੀਦ ਹੈ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਵੇਗਾ ਅਤੇ ਲਾਸਟ ਗੀਤ ਤਾਂ ਮੇਰਾ ਬਹੁਤ ਹੀ ਪਿਆਰਾ, ਮੈਨੂੰ ਪਸੰਦ ਹੈਗਾ, ਜਿਸ ਵਿੱਚ ਪਤੀ ਪਤਨੀ ਦੇ ਆਪਸੀ ਪਿਆਰ, ਸੇਵੇਂ ਅਤੇ ਨਖਰਿਆਂ ਦੀ ਕਹਾਣੀ ਹੈ। ਸੋ ਇਸ ਪ੍ਰੋਗਰਾਮ ਨੂੰ ਖਤਮ ਕਰਨ ਲਈ ਮੈਨੂੰ ਵੀਰਪਾਲ ਕੌਰ ਸਿੱਧੂ ਨੂੰ ਦਿਓ ਇਜਾਜ਼ਤ। ਨਮਸਕਾਰ।

ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ ਸਟੂਡੀਓ ਦੀ ਘੜੀ ਤੇ ਸਮਾਂ 8:58 ਤੇ 43 ਸਕਿੰਟ ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਦਾ ਪ੍ਰੋਗਰਾਮ ਆਜ ਕੇ ਫਨਕਾਰ ਵਿਵਧ ਭਾਰਤੀ ਮੁੰਬਈ ਤੋਂ ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

ਕਰਦੀ ਰੱਬ ਰੱਬ ਕਰਦੀ ਫੇ ਮੈਂ ਕਰਦੀ ਰੱਬ ਰੱਬ ਮੈਂ ਕਰਦੀ ਰੱਬ ਰੱਬ ਕਰਦੀ ਕਿ ਲੰਘ ਜਾਣ ਛੋਈ ਮੋਈ ਛੋਈ।

ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਸੁਖਮਾਨ ਸਿੰਘ, ਤੁਹਾਡਾ ਰੇਡੀਓ ਦੋਸਤ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਗੀਤ ਦੇ ਨਾਲ, ਪੇਕੇ ਜਾਣ ਵਾਲੀ ਆਸਾ ਸਿੰਘ ਮਸਤਾਨਾ ਜੀ।

ਆਕਾਸ਼ਵਾਣੀ FM ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣ ਸਕੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ। ਕਹਾਣੀ ਰਹੇਗੀ ਸਾਂਝੀ ਕੰਧ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ। ਵਾਚਕ ਅਤੇ ਸੰਪਾਦਨ ਕਮਲ ਸਿੱਧੂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

0: ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।
1: ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਦੇ ਮੁਤਾਬਕ ਸਮਾਂ 10:16 ਅਤੇ 21 ਸੈਕਿੰਡ ਹੋ ਚੁੱਕੇ ਨੇ। ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਸੁਖਮਾਨ। ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਮੈਨੂੰ ਤੇਰਾ ਸ਼ਵਾਬ, ਜਿਸ ਦੇ ਗਾਇਕ ਨੇ ਮਹਿੰਦਰ ਕਪੂਰ ਅਤੇ ਲੇਖਕ ਨੇ ਸ਼ਿਵ ਕੁਮਾਰ ਬਟਾਲਵੀ ਜੀ।

ਆਓ ਹੁਣ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਅਗਲਾ ਗੀਤ, ਸੁਰਮੇ ਦੀ ਡੱਬੀ, ਜਿਸ ਨੂੰ ਗਾਇਆ ਹੈ ਰੰਜਨਾ, ਜਿਸ ਦੇ ਲੇਖਕ ਨੇ ਪ੍ਰੀਤ ਮਹਿੰਦਰ ਤਿਵਾੜੀ ਅਤੇ ਮਿਊਜ਼ਿਕ ਦਿੱਤਾ ਹੈ ਕੰਵਰ ਇਕਬਾਲ।

ਤੇ ਆਓ ਹੁਣ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਅਗਲਾ ਗੀਤ, ਕਿਸ਼ਨਾ ਡੋਗਰ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਸ਼ਿੰਦਾ, ਲੇਖਕ ਨੇ ਹਰਦੇਵ ਦਿਲਗੀਰ ਤੇ ਸੰਗੀਤਕਾਰ ਨੇ ਚਰਨਜੀਤ ਹੋਜਾ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ 10:41 ਤੇ 5 ਸੈਕਿੰਡ ਹੋ ਚੁੱਕੇ ਨੇ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7346 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਹਾਕਮ ਸੂਫੀ ਦੀ ਆਵਾਜ਼ ਵਿੱਚ ਤੁਸੀਂ ਸੁਣੋਗੇ ਇਸ ਪ੍ਰੋਗਰਾਮ ਦਾ ਅਗਲਾ ਗੀਤ।

ਇਸ ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ ਜੀ, ਇਸ ਦੇ ਨਾਲ ਹੀ ਮੈਨੂੰ ਸੁਖਮਾਨ ਨੂੰ ਪ੍ਰੋਗਰਾਮ ਗੀਤ ਪਿਟਾਰਾ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ FM ਬੈਂਡ 101.1 ਮੈਗਾਹਰਟਸ 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ। ਇਸ ਵੇਲੇ ਸਮਾਂ ਸਟੂਡੀਓ ਦੀ ਘੜੀ ਮੁਤਾਬਿਕ 10:59 ਅਤੇ 23 ਸੈਕਿੰਡ ਹੋ ਚੁੱਕੇ ਨੇ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦਾ ਪ੍ਰਸਾਰਣ ਬਾਲੀਵੁੱਡ ਟ੍ਰੇਡਸ।

ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 35 ਸਕਿੰਟ ਦਾ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 18 ਸੈਕਿੰਡ। ਬੇਲਾ ਹੋ ਰਿਹਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਆਓ ਜੀ ਸੁਣਦੇ ਹਾਂ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ।

ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਦੀਪਾ ਛਾਬੜਾ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਦਾ ਪਿਆਰ ਤੇ ਸਤਿਕਾਰ ਭਰਿਆ ਨਮਸਕਾਰ। ਦੋਸਤੋ ਕੀ ਹਾਲ ਚਾਲ ਨੇ ਜੀ ਤੁਹਾਡੇ? ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਆਨੰਦ ਮਾਣ ਰਹੇ ਹੋਵੋਗੇ ਆਪਣੀ ਖੂਬਸੂਰਤ ਜੀ ਪਿਆਰੀ ਜੀ ਜ਼ਿੰਦਗੀ ਦਾ। ਕਹਿੰਦੇ ਆ ਜੀ ਇੱਕ ਕੱਪ ਚਾਹ ਦਾ ਬਹਾਨਾ ਕਰ ਲੈਣਾ ਚਾਹੀਦਾ ਹੈ, ਫਾਸਲਿਆਂ ਨੂੰ ਫੁਰਸਤ ਨਾਲ ਭਰ ਲੈਣਾ ਚਾਹੀਦਾ ਹੈ। ਬੜੀ ਬੋਝ ਜਿਹੀ ਹੈ ਹੁਣ ਇਹ ਜ਼ਿੰਦਗੀ, ਸੱਜਣਾ ਨਾਲ ਦਿਲ ਹੌਲਾ ਕਰ ਲੈਣਾ ਚਾਹੀਦਾ ਹੈ। ਅਤੇ ਸੱਜਣਾ ਨਾਲ ਦਿਲ ਹੌਲਾ ਕਰਦੇ ਕਰਦੇ ਤੁਸੀਂ ਲੈਟਸ ਰੌਕ ਐਂਡ ਡਾਂਸ ਵੀ ਸੁਣ ਸਕਦੇ ਹੋ। ਅਤੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਆਵਾਜ਼ ਹੈ ਜਸਬੀਰ ਜੱਸੀ ਦੀ। ਗੀਤ ਦੇ ਬੋਲ ਲਿਖੇ ਨੇ ਸ਼ਿਆਮ ਪਟੇਜਾ ਨੇ ਅਤੇ ਸੰਗੀਤ ਦਿੱਤਾ ਜੈਦੇਵ ਕੁਮਾਰ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣ ਸਕੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ। ਕਹਾਣੀ ਰਹੇਗੀ ਸਾਂਝੀ ਕੰਧ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ। ਵਾਚਕ ਅਤੇ ਸੰਪਾਦਨ ਕਮਲ ਸਿੱਧੂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ।

ਗੁਰਦਾਸ ਮਾਨ ਸਾਹਿਬ ਦੀ ਆਵਾਜ਼ ਵਾਲੇ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਇੱਥੇ ਹੀ ਖਤਮ ਕਰਨ ਦੀ ਦੀਪਾ ਛਾਬੜਾ ਨੂੰ ਦਿਓ ਆ ਗਿਆ। ਫੇਰ ਮਿਲਣ ਤੱਕ ਤੁਸੀਂ ਰੱਖਣਾ ਆਪਣਾ ਖਾਸ ਖਿਆਲ। ਧੰਨਵਾਦ, ਰੱਬ ਰਾਖਾ।

0: 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਮਾਂ ਸਟੂਡੀਓ ਦੀ ਘੜੀ ਮੁਤਾਬਕ 12:30 ਤੇ 25 ਸਕਿੰਟ ਹੋਏ ਨੇ। ਹੁਣ ਪੇਸ਼ ਕਰਾਂਗੇ ਭੈਣਾਂ ਲਈ ਪ੍ਰੋਗਰਾਮ ਘਰ ਪਰਿਵਾਰ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਸਿਹਤ ਸੰਭਾਲ।
1: ਪ੍ਰੋਗਰਾਮ ਘਰ ਪਰਿਵਾਰ।

0: ਸਵਾਲ ਆ ਰਿਹਾ ਹੋਏਗਾ, ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜਿਹੜੇ ਲੋਕ ਜਿਨਸੀ ਹਿੰਸਾ ਦੇ ਇਸ ਤਰ੍ਹਾਂ ਸ਼ਿਕਾਰ ਹੋ ਜਾਂਦੇ ਆ ਉਹਨਾਂ ਵਿਅਕਤੀਆਂ ਨੂੰ ਕਿਹੜੇ ਕਿਹੜੇ ਮਾਨਸਿਕ ਰੋਗ ਹੋ ਸਕਦੇ ਨੇ ਜੀ?
1: ਬਹੁਤ ਤਰ੍ਹਾਂ ਦੇ ਮਾਨਸਿਕ ਰੋਗ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਤਣਾਅ, ਚਿੰਤਾ, ਪਰੇਸ਼ਾਨੀ ਜਿਹਨੂੰ ਸਟ੍ਰੈਸ ਆਪਾਂ ਕਹਿੰਦੇ ਹਾਂ, ਕਿਉਂਕਿ ਕਿਤੇ ਨਾ ਕਿਤੇ ਹਰ ਟਾਈਮ ਤੁਹਾਡਾ ਦਿਮਾਗ ਚੋਂ ਕਰਨਾ ਹੈ ਜੇ ਉਹਨਾਂ ਨਾਲ ਕੁਛ ਵੀ ਇਹ ਜਾ ਵਾਪਰਦਾ ਹੈ ਜਾਂ ਉਹ ਆਸ ਪਾਸ ਉਹਨਾਂ ਨੂੰ ਪਤਾ ਕਿ ਹੁਣ ਉਹ ਜੋ ਉਹਨਾਂ ਦੀ ਇੱਕ ਸੁਰੱਖਿਅਤ ਥਾਂ ਹੁੰਦੀ ਹੈ, ਹਰੇਕ ਦਾ ਉਹ ਘਰ ਹੁੰਦਾ। ਇਹ ਜੀ ਸਿਚੁਏਸ਼ਨ ਚ ਤੁਹਾਡੇ ਉੱਥੋਂ ਦੇ ਸਾਰੇ ਰੂਲਸ, ਤੁਹਾਡੇ ਉੱਥੋਂ ਦੀ ਜੋ ਲਾਅ ਹੈ, ਜੋ ਵੀ ਗਵਰਨਮੈਂਟ ਹੈ, ਉਹ ਸਾਰਾ ਕੁਛ ਬਦਲ ਜਾਂਦਾ ਹੈ। ਤਾਂ ਤੁਹਾਨੂੰ ਆਪਣੀ ਕਈ ਵਾਰੀ ਜਗ੍ਹਾ ਛੱਡਣੀ ਪੈਂਦੀ ਹੈ, ਨਵੇਂ ਲੋਕ ਉੱਥੇ ਆ ਕੇ ਵਸਦੇ ਹੈ, ਤਾਂ ਹਰ ਟਾਈਮ ਇੱਕ ਚਿੰਤਾ ਰਹਿੰਦੀ ਹੈ ਇਸ ਚੀਜ਼ ਨੂੰ ਜੋ ਫੇਸ ਕਰਦਾ ਹੈ। ਪਲੱਸ ਜਦੋਂ ਤੁਸੀਂ ਇੰਨਾ ਕੁਛ ਆਪਣੇ ਆਸ ਪਾਸ ਦੇਖਦੇ ਹੋ, ਫਿਊਚਰ ਦੀ ਟੈਨਸ਼ਨ ਰਹਿੰਦੀ ਹੈ, ਬੰਦਾ ਡਰ ਕੇ ਰਹਿੰਦਾ ਹੈ, ਜਿਹਦੇ ਨਾਲ ਇਹ ਸਭ ਕੁਛ ਹੁੰਦਾ ਹੈ, ਇਕੱਲਾਪਨ ਆ ਜਾਂਦਾ ਹੈ, ਗੁੱਸਾ, ਚਿੜਚਿੜਾਪਨ ਆ ਜਾਂਦਾ ਹੈ, ਸਲੀਪ ਪ੍ਰੋਬਲਮਸ ਆਉਂਦੀਆਂ, ਨੀਂਦ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ। ਐਂਡ ਇੱਕ ਚੀਜ਼ ਮੈਂ ਇੱਥੇ ਖਾਸ ਕਹਾਂਗੀ, ਕਈ ਵਾਰੀ ਨਹੀਂ, ਬਹੁਤ ਵਾਰੀ ਅਸੀਂ ਦੇਖਦੇ ਹਾਂ ਇਹ ਸਮੱਸਿਆਵਾਂ ਕਈ ਵਾਰੀ ਲੇਟ ਆਉਣ, ਲੇਕਿਨ ਬਹੁਤ ਲੰਬਾ ਸਮਾਂ ਰਹਿੰਦੀਆਂ। ਪੂਰੀ ਪੂਰੀ ਲਾਈਫ ਲਈ ਤੁਹਾਡੀਆਂ ਇੱਕ ਬੈਡ ਮੈਮਰੀਜ਼ ਹੈ, ਜੋ ਸ਼ਾਇਦ ਟਾਈਮ ਨਾਲ ਉਹਦਾ ਇੰਪੈਕਟ ਘੱਟ ਸਕਦਾ, ਪਰ ਕਦੇ ਵੀ ਕੋਈ ਇਸ ਚੀਜ਼ ਨੂੰ, ਜਿੰਦਾ ਵੀ ਨੀਅਰ ਐਂਡ ਡੀਅਰ ਵਨ ਜੋ ਸਫ਼ਰ ਕੀਤਾ ਜਾਂ ਜਿਹਨੂੰ ਇਹ ਪਤਾ ਕੀ ਹੋਇਆ, ਉਹ ਉਸ ਚੀਜ਼ ਨੂੰ ਕਦੇ ਭੁੱਲ ਨਹੀਂ ਸਕਦਾ।
0: ਜੀ ਬਿਲਕੁਲ।
1: ਖਾਸ ਬਿਮਾਰੀ ਹੁੰਦੀ ਹੈ ਸਾਈਕੈਟਰੀ, ਜਿਹਨੂੰ ਅਸੀਂ ਕਹਿੰਦੇ ਹਾਂ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ, ਜਿਹਦੇ ਤੇ ਕੀ ਹੁੰਦਾ ਕਿ ਕੁਛ ਵੀ, ਨੋਟ ਜਸਟ ਜਿਨਸੀ ਹਿੰਸਾ, ਕੋਈ ਹੋਰ ਤਰ੍ਹਾਂ ਦਾ ਵੀ, ਜੇ ਕਿਸੇ ਨੇ ਕੁਛ ਮੇਜਰ ਆਪਣੀ ਫੈਮਿਲੀ ਜਾਂ ਕੁਛ ਦੇਖਿਆ ਹੁੰਦਾ, ਤਾਂ ਵਾਰ ਵਾਰ ਉਹਨੂੰ ਫਲੈਸ਼ਬੈਕਸ ਆਉਂਦੇ ਆ ਉਸ ਚੀਜ਼ ਦੀਆਂ, ਸੁੱਤੇ ਪਏ ਆ ਦਿਨੇ, ਕੁਛ ਉਸ ਰਿਲੇਟਡ ਗੱਲ ਹੁੰਦੀ ਹੈ ਸਾਲੋ ਸਾਲ ਬਾਅਦ ਵੀ, ਤੇ ਉਸ ਚੀਜ਼ ਨੂੰ ਬਹੁਤ ਅਵੋਇਡ ਕਰਦਾ। ਇਸ ਤਰ੍ਹਾਂ ਦੀ ਕਾਫੀ ਪ੍ਰੋਬਲਮ।
0: ਜੀ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਵੀ ਜਿਹੜੇ ਲੋਕ ਇਸ ਤਰ੍ਹਾਂ ਪ੍ਰਭਾਵਿਤ ਹੋ ਜਾਂਦੇ ਨੇ ਜਿਨਸੀ ਹਿੰਸਾ ਦੇ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮਾਨਸਿਕ ਸਮੱਸਿਆਵਾਂ ਨੇ ਜਾਂ ਮਾਨਸਿਕ ਰੋਗ ਨੇ ਉਹ ਹੋ ਸਕਦੇ ਨੇ? ਇਹ ਜ਼ਰੂਰ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕੀ ਕੋਈ ਖਾਸ ਚਿੰਨ ਲੱਛਣ, ਕਿਉਂਕਿ ਕਈ ਵਾਰ ਇਹ ਹੁੰਦਾ ਵੀ ਪਰਿਵਾਰ ਦੇ ਜੀਆਂ ਨੂੰ ਦੇਖਣਾ ਪੈਂਦਾ ਵੀ ਸਾਡੇ ਪਰਿਵਾਰਕ ਸਾਥੀ ਹੈ ਉਸ ਨੂੰ ਸਮੱਸਿਆ ਆ ਗਈ, ਉਸ ਵਿਅਕਤੀ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਹੁੰਦਾ ਕਿ ਮੈਨੂੰ ਕੋਈ ਮਾਨਸਿਕ ਸਮੱਸਿਆ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਸਥਿਤੀ ਚੋਂ ਲੰਘਿਆ, ਤਾਂ ਉਹਦੇ ਵਿੱਚ, ਉਹਦੇ ਸਰੀਰ ਦੇ ਵਿੱਚ ਕਿਹੜੇ ਕਿਹੜੇ ਚਿੰਨ ਲੱਛਣ ਆ ਸਕਦੇ ਆ?
1: ਸਭ ਤੋਂ ਪਹਿਲਾਂ ਜੋ ਹਮੇਸ਼ਾ ਅਸੀਂ ਇਸ ਹਿੰਸਾ ਦੇ ਨਾਲ ਵੀ ਜਾਂ ਅਦਰਵਾਈਜ਼ ਵੀ ਕੋਈ ਵੀ ਮਾਨਸਿਕ ਰੋਗ ਹੁੰਦਾ ਨਾ, ਤਾਂ ਸਭ ਤੋਂ ਪਹਿਲੀ ਇੱਕ ਚੀਜ਼ ਅਸੀਂ ਉਹਨਾਂ ਦੇ ਘਰ ਜਾਂ ਜਿੱਥੇ ਉਹ ਕੰਮ ਕਰਦਾ ਉਹਨੂੰ ਕਹਿੰਦੇ ਹਾਂ ਕਿ ਕੁਛ ਵੀ ਉਹਦੇ ਸੁਭਾਅ 'ਚ ਬਦਲਾ। ਹੋ ਸਕਦਾ ਉਹ ਪਹਿਲਾਂ ਤੋਂ ਚਿੜਚਿੜਾ ਹੋ ਗਿਆ ਹੋਏ, ਹੋ ਸਕਦਾ ਪਹਿਲਾਂ ਤੋਂ ਉਦਾਸ ਹੋ ਗਿਆ ਹੋਏ। ਇਸ ਤੋਂ ਬਿਨਾਂ ਕਈ ਵਾਰੀ ਉਹ ਇਕੱਲਾਪਨ ਹੋ ਜਾਂਦਾ ਹੈ, ਪਹਿਲਾਂ ਉਹ ਸਾਰਿਆਂ ਨਾਲ ਬੈਠ ਕੇ ਰੋਟੀ ਖਾ ਰਿਹਾ ਹੈ, ਹੱਸ ਰਿਹਾ, ਟੀਵੀ ਦੇਖ ਰਿਹਾ, ਹੁਣ ਉਹ ਇਕੱਲਾ ਰਹਿਣਾ ਪਸੰਦ ਕਰਦਾ, ਜਾਂ ਜਦੋਂ ਸਾਰਿਆਂ 'ਚ ਬੈਠਾ ਉਦੋਂ ਵੀ ਉਨਾ ਇੰਟਰੈਕਟ ਨਹੀਂ ਕਰਦਾ, ਅੱਖ ਮਿਲਾ ਕੇ ਗੱਲ ਨਹੀਂ ਕਰਦਾ, ਚੁੱਪ ਚੁੱਪ ਰਹਿੰਦਾ। ਰਾਤ ਨੂੰ ਤੁਸੀਂ ਜੇ ਦੇਖੋ ਤਾਂ ਲੇਟ ਨਾਈਟ ਤੱਕ ਕਈ ਵਾਰੀ ਉਹ ਜਾਗਦੇ ਰਹਿੰਦੇ, ਚਾਹੇ ਫੋਨ ਤੇ ਰਹਿਣ ਜਾਂ ਉੱਠ ਉੱਠ ਕੇ ਕਿਚਨ 'ਚ ਜਾਂ ਕੁਛ ਵੀ ਖਾਣ ਪੀਣ ਦਾ ਕਰਨ। ਉਹਨਾਂ ਦੀ ਸਲੀਪ ਡਿਸਟਰਬੈਂਸ ਕਾਮਨ ਹੈ, ਖਾਣਾ ਪੀਣਾ ਜਿਹੜਾ ਹੈ ਪਹਿਲਾਂ ਵਾਂਗੂ ਨਹੀਂ ਰਹਿੰਦਾ, ਕਈ ਵਾਰੀ ਭੁੱਖ ਘਟਦੀ ਹੈ ਪਰ ਕਈ ਵਾਰੀ ਭੁੱਖ ਬਹੁਤ ਵੱਧ ਜਾਂਦੀ ਹੈ। ਤਾਂ ਉਹਨਾਂ ਤਰ੍ਹਾਂ ਦੇ ਲੱਛਣ ਹੋ ਸਕਦੇ ਆ। ਬਾਕੀ ਇਹ ਹੁੰਦਾ ਕਿ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਦੇ ਉਹਦੇ ਰੂਟੀਨ ਹੈ, ਜੋ ਉਹਦੀਆਂ ਹੋਬੀਜ਼ ਹੈ, ਕਿ ਪਹਿਲਾਂ ਉੱਠ ਕੇ ਉਹ ਆਪਣੀ ਸਿਹਤ ਦਾ ਧਿਆਨ ਦਿੰਦਾ ਸੀ, ਜਾਂ ਫਿਰ ਹੈ ਕਿ ਸੈਰ ਤੇ ਜਾਣਾ, ਸਭ ਨੂੰ ਮਿਲਣਾ, ਉਹ ਚੀਜ਼ਾਂ ਤੋਂ ਪਿੱਛੇ ਹੋਣ ਲੱਗ ਜਾਂਦਾ। ਤਾਂ ਛੋਟੇ ਛੋਟੇ ਲੱਛਣ ਸ਼ੁਰੂ ਹੁੰਦੇ ਆ ਜਦੋਂ ਪੂਰੀ ਬਿਮਾਰੀ ਆਉਣ ਤੋਂ ਪਹਿਲਾਂ, ਜੇ ਉਸ ਟਾਈਮ ਮਰੀਜ਼ ਦਾ ਜਾਂ ਫੈਮਿਲੀ ਉਸ ਨੂੰ ਪਿੱਕ ਕਰ ਲੇ, ਤਾਂ ਉਹਦੇ 'ਚ ਅਸੀਂ ਜ਼ਿਆਦਾ ਬੈਟਰ ਮਦਦ ਕਰ ਸਕਦੇ ਹਾਂ।
0: ਜੀ ਡਾਕਟਰ ਸਾਹਿਬ, ਬਹੁਤ ਵਧੀਆ ਵਿਸਥਾਰ ਸਹਿਤ ਜਾਣਕਾਰੀ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ ਜੀ। ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਜੀ ਹੱਲ ਦੀ। ਆਪਾਂ ਗੱਲ ਕੀਤੀ ਵੀ ਜੋ ਜਿਨਸੀ ਹਿੰਸਾ ਦੇ ਸ਼ਿਕਾਰ ਵਿਅਕਤੀ ਹੁੰਦੇ ਨੇ ਉਹਨਾਂ ਦੇ ਵਿੱਚ ਸਮੱਸਿਆਵਾਂ ਆ ਜਾਂਦੀਆਂ, ਉਹ ਮਾਨਸਿਕ ਰੋਗਾਂ ਦੇ ਵਿੱਚ ਵੀ ਬਦਲ ਸਕਦੀਆਂ ਨੇ, ਕਿਹੜੇ ਕਿਹੜੇ ਚਿੰਨ ਲੱਛਣ ਆਉਂਦੇ ਨੇ ਉਹਦੇ ਬਾਰੇ ਵੀ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਹੁਣ ਸਭ ਤੋਂ ਜ਼ਰੂਰੀ ਸਵਾਲ ਜੋ ਇਹ ਬਣਦਾ ਹੈ ਕਿ ਬਈ ਹੁਣ ਇੱਥੇ ਆਪਾਂ ਗੱਲ ਕਰੀਏ ਵੀ ਮਾਨਸਿਕ ਰੋਗਾਂ ਦੇ ਜੋ ਮਾਹਿਰ ਡਾਕਟਰ ਹੁੰਦੇ ਨੇ ਉਹਨਾਂ ਦਾ ਫਿਰ ਇੱਥੇ ਕੀ ਰੋਲ ਹੁੰਦਾ, ਉਹ ਕਿਵੇਂ ਮਦਦ ਕਰਦੇ ਆ ਕਿਸੇ ਇਸ ਤਰ੍ਹਾਂ ਦੇ ਮਾਨਸਿਕ ਜਾਂ ਕਹਿ ਲਈਏ ਆਪਾਂ ਜੋ ਜਿਨਸੀ ਹਿੰਸਾ ਹੈ ਉਸ ਦੇ ਸ਼ਿਕਾਰ ਵਿਅਕਤੀਆਂ ਦੀ, ਤਾਂ ਕਿ ਉਹਦੀ ਜੋ ਬਿਮਾਰੀ ਹੈ ਉਹ ਮਾਨਸਿਕ ਬਿਮਾਰੀ ਦੇ ਵਿੱਚ ਨਾ ਤਬਦੀਲ ਹੋ ਜੇ?
1: ਕੋਈ ਵੀ ਮਾਨਸਿਕ ਰੋਗ, ਜਦੋਂ ਵੀ ਕੋਈ ਕ੍ਰਾਈਸਿਸ ਆਉਂਦਾ ਮੇਜਰ, ਜਿਵੇਂ ਆਪਾਂ ਜੰਗਾਂ ਦੀ ਗੱਲ ਕਰਦੇ ਹਾਂ, ਕੋਈ ਵੀ ਵਰਲਡ ਲੈਵਲ ਤੇ ਜਾਂ ਅਦਰਵਾਈਜ਼, ਆਪਾਂ ਪਿੱਛੇ ਦੇਖਿਆ ਕੋਰੋਨਾ ਦਾ ਟਾਈਮ ਆਇਆ, ਲਾਸਟ ਈਅਰ ਪੰਜਾਬ ਵਿੱਚ ਹੀ ਫਲੱਡ ਆਏ, ਤਾਂ ਜਦੋਂ ਇਸ ਤਰ੍ਹਾਂ ਦੀ ਜੋ ਇਮੀਜੀਏਟ ਹੈ ਉਦੋਂ ਤਾਂ ਬਾਕੀ ਸਾਰਿਆਂ ਦਾ ਰੋਲ ਆਉਂਦਾ, ਜੋ ਉਹਨਾਂ ਨੂੰ ਸੇਫ ਜਗ੍ਹਾ ਤੇ ਲਿਜਾਂਦੇ ਆ, ਦਵਾਈ ਬੂਟੀ ਦੇਣੀ, ਖਾਣਾ ਪੀਣਾ ਕਰਨਾ। ਮਾਨਸਿਕ ਰੋਗ ਦੇ ਜੋ ਡਾਕਟਰ ਹੁੰਦੇ ਆ ਉਹਨਾਂ ਦਾ ਰੋਲ ਉਸ ਤੋਂ ਬਾਅਦ ਆਉਂਦਾ, ਕਿਉਂਕਿ ਬਾਅਦ ਵਿੱਚ ਹੌਲੀ ਹੌਲੀ ਕਰਕੇ ਜਦੋਂ ਮਾਨਸਿਕ ਰੋਗ ਦੇ ਲੱਛਣ ਦਿਖਦੇ ਆ, ਤਾਂ ਉਦੋਂ ਸਭ ਤੋਂ ਪਹਿਲੇ ਰੋਲ ਤਾਂ ਉਸ ਚੀਜ਼ ਨੂੰ ਆਈਡੈਂਟੀਫਾਈ ਕਰਨਾ ਕਿ ਇਹ ਇੱਕ ਬਿਮਾਰੀ ਹੈ, ਉਹਨਾਂ ਨੂੰ ਸਮਝਾਉਣਾ, ਉਹਨਾਂ ਦੇ ਵਿੱਚ ਇੱਕ ਹੋਪ ਜਨਰੇਟ ਕਰਨਾ ਕਿ ਸਭ ਕੁਛ ਕਿਵੇਂ ਟਾਈਮ ਨਾਲ ਠੀਕ ਹੋਊਗਾ, ਹੈਲਪ ਕਰਨੀ। ਹੈਲਪ ਉਹਨਾਂ ਦੀ ਦਵਾਈਆਂ ਦੇ ਨਾਲ ਵੀ ਹੁੰਦੀ ਹੈ, ਬਿਮਾਰੀ ਟੂ ਬਿਮਾਰੀ ਵੇਰੀ ਕਰਦਾ ਕਿ ਕਿਸ ਤਰ੍ਹਾਂ ਦੀ ਦਵਾਈ ਚਾਹੀਦੀ ਹੈ, ਕਿੰਨਾ ਚਿਰ ਚਾਹੀਦੀ ਹੈ। ਇਸ ਤੋਂ ਬਿਨਾਂ ਕਾਉਂਸਲਿੰਗ ਦੇ ਨਾਲ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ।
0: ਜੀ ਡਾਕਟਰ ਸਾਹਿਬ, ਤੁਸੀਂ

0: ਕਾਉਂਸਲਿੰਗ ਦਾ ਜਾਂ ਕਾਉਂਸਲਰ ਦਾ ਵੀ ਕੋਈ ਪ੍ਰਭਾਵ ਪੈਂਦਾ ਜੀ?
1: ਜੀ ਪੂਰਾ ਪੈਂਦਾ, ਬਿਲਕੁਲ ਪੈਂਦਾ। ਦੇਖੋ ਕੋਈ ਵੀ ਹੈ, ਜਿਵੇਂ ਤੁਸੀਂ ਕਿਹਾ, ਕੋਈ ਵੀ ਉਹਦੇ ਨਾਲ ਜੋ ਕੰਮ ਕਰਦਾ, ਕੋਈ ਦੋਸਤ ਹੈ ਜਾਂ ਘਰੇ, ਕਾਉਂਸਲਿੰਗ ਉਹ ਵੀ ਕਰ ਦਿੰਦਾ। ਪਰ ਉਹਦੀ ਕਾਉਂਸਲਿੰਗ ਕਰਨ ਦੇ ਵਿੱਚ ਤੇ ਇੱਕ ਜੋ ਸਾਡੇ ਨਾਲ ਜਿਹਨੂੰ ਅਸੀਂ ਸਾਈਕੋਲੋਜਿਸਟ ਕਿਹਾ ਜਾਂਦਾ, ਖਾਸ ਤੌਰ ਤੇ ਜਿਹਨਾਂ ਕੋਲ ਡਿਗਰੀ ਹੁੰਦੀ ਹੈ ਇਸ ਚੀਜ਼ ਦੀ, ਸਾਡੇ ਨਾਲ ਬੈਠਦੇ ਹੈ, ਜਿਹਨਾਂ ਨੂੰ ਬਿਮਾਰੀਆਂ ਦੀ ਪੂਰੀ ਡਿਟੇਲ ਚ ਸਮਝ ਹੁੰਦੀ ਹੈ, ਇਹਦੀਆਂ ਟੈਕਨੀਕਸ ਹੁੰਦੀਆਂ। ਮੈਂ ਬਹੁਤ ਕਲੀਅਰਲੀ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਆਮ ਗੱਲਾਂ ਦੇ ਵਿੱਚ ਕਾਉਂਸਲਿੰਗ ਕਰਨੀ ਤੇ ਇੱਕ ਕਿਸੇ ਟ੍ਰੇਨਡ ਸਾਈਕੋਲੋਜਿਸਟ ਤੋਂ ਕਾਉਂਸਲਿੰਗ ਕਰਵਾਉਣੀ, ਦੋਨਾਂ ਦੇ ਵਿੱਚ ਬਹੁਤ ਫਰਕ ਹੁੰਦਾ। ਤਾਂ ਜ਼ਰੂਰ ਕਦੇ ਵੀ ਲੱਗੇ, ਕੁਛ ਪੇਸ਼ੈਂਟਸ ਅੱਜ ਕੱਲ੍ਹ ਆਉਂਦੇ ਆ ਜਿਨ੍ਹਾਂ ਨੂੰ ਹੁੰਦਾ ਕਿ ਬਿਮਾਰੀ ਵੀ ਕਈ ਵਾਰੀ ਖੈਰ ਓਨੀ ਨਹੀਂ ਹੁੰਦੀ, ਕੁਛ ਰੋਜ਼ਮਰਾ ਦਾ ਸਟ੍ਰੈਸ ਹੁੰਦਾ, ਤਾਂ ਉਹ ਖਾਸ ਤੌਰ ਤੇ ਆਉਂਦੇ ਕਿ ਸਿਰਫ ਕਾਉਂਸਲਿੰਗ ਕਰਾਉਣੀ ਹੈ। ਉਹਨਾਂ ਦੇ ਵਿੱਚ ਬਹੁਤ ਹੈਲਪਫੁਲ ਵੀ ਹੁੰਦੀ ਹੈ, ਇਹਨਾਂ ਦੇ ਰਿਜ਼ਲਟ ਵਧੀਆ ਮਿਲਦੇ ਆ
0: ਜੀ। ਤੇ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਜੀ ਪਿੰਡਾਂ ਦੀ, ਹੈ ਨਾ, ਤਾਂ ਪਿੰਡਾਂ ਦੇ ਵਿੱਚ ਸਬ ਸੈਂਟਰ ਜਾਂ ਜਿਹਨੂੰ ਅਸੀਂ ਡਿਸਪੈਂਸਰੀਆਂ ਕਹਿ ਦਿੰਦੇ ਸੀ ਸਰਕਾਰੀ, ਤਾਂ ਉਸ ਤਰ੍ਹਾਂ ਹੁਣ ਜਿਵੇਂ ਮਹੱਲਾ ਕਲੀਨਿਕ ਵੀ ਪਿੰਡਾਂ ਤੱਕ ਪਹੁੰਚ ਹੋ ਗਈ ਹੈ, ਜਾਂ ਫਿਰ ਆਯੁਸ਼ਮਾਨ ਭਾਰਤ ਕੇਂਦਰ ਜਾਂ ਆਯੁਸ਼ਮਾਨ ਆਰੋਗਿਆ ਕੇਂਦਰ ਕਰਕੇ ਨਾਮ ਮਤਲਬ ਸੰਸਥਾਵਾਂ ਦੇ ਬਦਲੇ ਗਏ ਨੇ, ਉੱਥੇ ਅਸੀਂ ਦੇਖਦੇ ਹਾਂ ਵੀ ਉੱਥੇ ਇੱਕ ਨਾ ਤਾਂ ਕਾਉਂਸਲਰ ਦੀ ਪੋਸਟ ਹੈ ਤੇ ਨਾ ਹੀ ਉੱਥੇ ਕੋਈ ਮਾਨਸਿਕ ਰੋਗਾਂ ਦਾ ਮਾਹਿਰ ਡਾਕਟਰ ਹੁੰਦਾ। ਪਰ ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਅੰਕੜੇ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਇਹ ਗੱਲਾਂ ਆਉਂਦੀਆਂ ਵੀ ਅੱਜ ਕੱਲ ਆਮ ਲੋਕਾਂ ਦੇ ਵਿੱਚ ਵੀ ਮਾਨਸਿਕ ਬਿਮਾਰੀਆਂ ਦੇ ਪ੍ਰਤੀ ਮਾਨਸਿਕ ਸਥਿਤੀ ਉਹਨਾਂ ਦੀ ਵੀ ਉਹ ਬਿਮਾਰੀਆਂ ਵੱਲ ਨੂੰ ਉਹਨਾਂ ਦਾ ਝੁਕਾਅ ਜਿਹੜਾ ਸਰੀਰ ਦਾ ਕਹਿ ਲਈਏ ਜਾਂ ਮਾਨਸਿਕ ਸਿਹਤ ਦਾ ਉਹ ਜ਼ਿਆਦਾ ਹੋ ਰਿਹਾ। ਤਾਂ ਪਿੰਡ ਪੱਧਰ ਦੇ ਉੱਤੇ ਫਿਰ ਕਿਵੇਂ ਇਹ ਜੋ ਸਮੱਸਿਆਵਾਂ ਅਗਰ ਕਿਸੇ ਨੂੰ ਆ ਰਹੀਆਂ ਨੇ ਉਹ ਆਪਣਾ ਹੱਲ ਕਰਵਾਉਣ, ਕਿਉਂਕਿ ਕਈ ਵਾਰ ਇਹ ਵੀ ਹੁੰਦਾ ਅਸੀਂ ਦੇਖਦੇ ਹਾਂ ਪਿੰਡਾਂ ਚ ਬਜ਼ੁਰਗਾਂ ਕੋਲ ਪੈਸੇ ਨਹੀਂ ਹੁੰਦੇ ਜਾਂ ਬਜ਼ੁਰਗਾਂ ਨੂੰ ਕੋਈ ਸਰਕਾਰੀ ਹਸਪਤਾਲਾਂ ਤੱਕ ਲਿਆਉਣ ਵਾਲਾ ਨਹੀਂ ਹੁੰਦਾ, ਫਿਰ ਉਹਨਾਂ ਦਾ ਆਪਾਂ ਕਿਵੇਂ ਹੱਲ ਕਰ ਸਕਦੇ ਹਾਂ ਜੀ?
1: ਕੁਛ ਚੀਜ਼ਾਂ ਦੀ ਜੋ ਪਿੰਡਾਂ ਦੇ ਲੈਵਲ ਤੇ ਪੋਸਟਡ ਹੁੰਦੇ ਆ, ਜੋ ਮਾਨਸਿਕ ਰੋਗਾਂ ਦੇ ਨਹੀਂ ਵੀ ਮਾਹਰ ਐਮਓਜ਼ ਹੁੰਦੇ ਆ, ਆਸ਼ਾਜ਼ ਹੁੰਦੀਆਂ, ENMs ਹੁੰਦੀਆਂ, ਜਿਨ੍ਹਾਂ ਦੇ ਬਕਾਇਦਾ ਸਿਲੇਬਸ ਦੇ ਵਿੱਚ ਵੀ ਇਹ ਚੀਜ਼ ਕਵਰਡ ਹੈ, ਪਲੱਸ ਟਾਈਮ ਟੂ ਟਾਈਮ ਟ੍ਰੇਨਿੰਗ ਹੁੰਦੀ ਹੈ ਕਿ ਐਟਲੀਸਟ ਜੋ ਮਾਨਸਿਕ ਰੋਗ ਕਾਮਨ ਮਾਨਸਿਕ ਰੋਗ ਹੈ ਉਹਨਾਂ ਦੀ ਬਿਮਾਰੀ ਦੇ ਸ਼ੁਰੂ ਵਾਲੇ ਜੋ ਲੱਛਣ ਨੇ, ਕੁਛ ਸ਼ੁਰੂਆਤੀ ਚਿੰਨ, ਕੁਛ ਬੇਸਿਕ ਚੀਜ਼ਾਂ ਜੋ ਉਹ ਦੇਖ ਸਕਦੇ ਆ, ਤੇ ਉਸ ਤੋਂ ਬਾਅਦ ਜ਼ਰੂਰ ਉਹਨਾਂ ਨੂੰ ਗਾਈਡ ਕਰ ਸਕਦੇ ਆ ਕਿ ਸ਼ੁਰੂਆਤ ਹੋ ਚੁੱਕੀ ਹੈ ਜਾਂ ਲੱਛਣ ਹੈ, ਉਹ ਲੋਕ ਪਿੱਕ ਕਰ ਲੈਂਦੇ ਆ
0: ਜੀ। ਤੇ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਅੱਜ ਕੱਲ ਦੇ ਹਾਲਾਤਾਂ ਦੀ, ਤਾਂ ਅਸੀਂ ਦੇਖਦੇ ਹਾਂ ਵੀ ਸਾਡੇ ਆਲੇ ਦੁਆਲੇ ਦੇ ਜਿਹੜੇ ਹਾਲਾਤ ਨੇ, ਜਦੋਂ ਅਸੀਂ ਦੇਖਦੇ ਹਾਂ ਵੀ ਕਈ ਸਾਲ ਪਹਿਲਾਂ ਜਿਵੇਂ ਕੋਰੋਨਾ ਦੀ ਮਹਾਮਾਰੀ ਚੱਲੀ ਸੀ ਤਾਂ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਇਹੀ ਹੋ ਰਿਹਾ ਸੀ ਵੀ ਇੰਨੇ ਮਰੀਜ਼ ਆ ਗਏ, ਇੰਨੇ ਮਰੀਜ਼ ਆ ਗਏ, ਆਹ ਹੋ ਗਿਆ, ਇੰਨੀਆਂ ਮੌਤਾਂ ਹੋ ਗਈਆਂ, ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਬਣਿਆ ਸੀ ਉਸ ਸਮੇਂ ਦੇ ਵਿੱਚ ਵੀ, ਲੋਕਾਂ ਨੂੰ ਹੋਰ ਵੀ ਕਈ ਤਰ੍ਹਾਂ ਦੇ ਮਾਨਸਿਕ ਵਿਕਾਰ ਉਹਨਾਂ ਦੇ ਵਿੱਚ ਆਏ ਸੀ। ਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਜੰਗਾਂ ਦਾ ਮਾਹੌਲ ਹੈ ਜੀ, ਤਾਂ ਇਹ ਮਾਹੌਲ ਵੀ ਕੋਈ ਬਹੁਤਾ ਸ਼ਾਂਤੀਪੂਰਨ ਨਹੀਂ ਹੈਗਾ, ਔਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਤਣਾਅਪੂਰਨ ਸਥਿਤੀ ਹੈ ਜਿਹੜੀ ਉਹ ਪੈਦਾ ਹੁੰਦੀ ਹੈ। ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਬਾਰੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ, ਤਾਂ ਇਹਨਾਂ ਤੋਂ ਬਚਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ, ਜਾਂ ਇਸ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਇਸ ਮੰਚ ਰਾਹੀਂ ਕੀ ਸੁਝਾਅ ਦੇਣਾ ਚਾਹੋਗੇ?
1: ਸੋਸ਼ਲ ਮੀਡੀਆ ਬਹੁਤ ਵਧੀਆ ਮਾਧਿਅਮ, ਆਪਾਂ ਸਾਰਿਆਂ ਨੂੰ ਪਤਾ ਉਹਦੇ ਬਹੁਤ ਸਾਰੇ ਯੂਜ਼ਸ ਹੈ, ਬਟ ਹੁੰਦਾ ਕੀ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਉਹ ਬਹੁਤ ਬਾਇਸਡ ਹੈ। ਤੁਸੀਂ ਜਦੋਂ ਇੱਕ ਚੀਜ਼ ਦੀ ਖਬਰ ਉਹਦੀ ਰਿਸਰਚ ਤੇ ਪਾ ਲਓ, ਤੁਸੀਂ ਜੰਗਾਂ ਦੀ ਪਾ ਲਓ, ਜਾਂ ਤੁਸੀਂ ਸਪੋਜ਼ ਕ੍ਰਿਕਟ ਦੀ ਪਾ ਲਈ, ਕੋਈ ਵੀ ਇੱਕ ਨਿਊਜ਼ ਪਾਓਗੇ ਤਾਂ ਵਾਰ ਵਾਰ ਜਿਹੜੀ ਤੁਹਾਨੂੰ ਉੱਥੇ ਕਲਿਪਸ ਸ਼ੋ ਹੋਣਗੀਆਂ, ਸ਼ਾਰਟਸ ਸ਼ੋ ਹੋਣਗੀਆਂ, ਵੀਡੀਓਜ਼ ਸ਼ੋ ਹੋਣਗੀਆਂ, ਉਸੇ ਚੀਜ਼ ਦੇ ਰਿਲੇਟਡ ਸ਼ੋ ਹੋਣਗੀਆਂ, ਤਾਂ ਬਹੁਤ ਜ਼ਿਆਦਾ ਨਿਊਜ਼ ਦਿਖਦੀ ਹੈ ਤੇ ਕਿਤੇ ਨਾ ਕਿਤੇ ਉਹਦੇ ਵਿੱਚ ਫਿਰ ਫੇਕ ਐਲੀਮੈਂਟਸ ਆ ਜਾਂਦੇ ਆ। ਤਾਂ ਹਮੇਸ਼ਾ ਮੈਂ ਇਹੀ ਕਹਿੰਦੀ ਹਾਂ ਕਿ ਜੋ ਤੁਹਾਡੇ ਰਿਲਾਇਬਲ ਸੋਰਸਿਸ ਹੈ, ਜਿਵੇਂ ਕਿ ਨਿਊਜ਼ਪੇਪਰ, ਕੋਈ ਗਵਰਨਮੈਂਟ ਦੀ ਓਫੀਸ਼ੀਅਲ, ਜ਼ਰੂਰ ਹਮੇਸ਼ਾ ਵੈਬਸਾਈਟਸ ਓਫੀਸ਼ੀਅਲਸ, ਉਹਨਾਂ ਨੇ ਆਪਣੇ ਕੁਛ ਕੁਛ ਪੇਜਿਸ ਬਣਾਏ ਹੁੰਦੇ ਆ ਹਰ ਡਿਸਟ੍ਰਿਕਟ ਨੇ, ਜਿੱਥੇ ਜਿੰਨੀ ਆਪਾਂ ਨੂੰ ਉਸ ਟਾਈਮ ਆਪਾਂ ਨੂੰ ਜਿੰਨੀ ਇਨਫੋਰਮੇਸ਼ਨ ਦੀ ਲੋੜ ਹੈ, ਕੋਈ ਹਦਾਇਤਾਂ ਵਰਤਣ ਦੀ ਲੋੜ ਹੈ। ਕੋਰੋਨਾ ਦੇ ਟਾਈਮ ਆਪਾਂ ਦੇਖਿਆ, ਓਪਰੇਸ਼ਨ ਸਿੰਦੂਰ ਦੇ ਟਾਈਮ ਆਪਾਂ ਬਠਿੰਡਾ 'ਚ ਖਾਸ ਤੌਰ ਤੇ ਦੇਖਿਆ, ਬੜਾ ਕਲੀਅਰ ਮੈਨਸ਼ਨਡ ਹੁੰਦਾ ਸੀ ਵੀ ਇੰਨੇ ਵਜੇ ਅੱਜ ਉੱਥੇ ਲਾਈਟ ਜਾਊਗੀ, ਇੰਨੇ ਵਜੇ ਤੁਸੀਂ ਇਹ ਧਿਆਨ ਦੇਣਾ, ਕਿੱਥੇ ਆਉਣਾ, ਸਕੂਲ ਹੁਣ ਖੁੱਲਿਆ ਬੰਦ ਹੈ, ਤਾਂ ਉੱਥੋਂ ਤੱਕ ਆਪਣਾ ਸੀਮਿਤ ਰੱਖਣਾ ਚਾਹੀਦਾ।
0: ਜੀ ਡਾਕਟਰ ਸਾਹਿਬ, ਅਸੀਂ ਗੱਲਬਾਤ ਕੀਤੀ, ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਈਆਂ ਕਿ ਕਈ ਵਾਰ ਸਾਡੀ ਜੋ ਜਿਨਸੀ ਹਿੰਸਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਕਰਕੇ ਵੀ ਸਾਡੇ ਜੋ ਮਾਨਸਿਕ ਸਿਹਤ ਆ ਉਹਦੇ ਤੇ ਅਸਰ ਪੈ ਜਾਂਦੇ ਨੇ। ਤਾਂ ਹੁਣ ਆਪਾਂ ਅਗਲੀ ਗੱਲ ਸੋਸ਼ਲ ਮੀਡੀਆ ਦੀ ਕਰ ਰਹੇ ਸੀ। ਪਹਿਲਾਂ ਜਿਵੇਂ ਹੁੰਦਾ ਸੀ ਡਾਕਟਰ ਸਾਹਿਬ, ਬਈ ਲੋਕਾਂ ਦੇ ਲਈ ਮਨੋਰੰਜਨ ਦਾ ਇੱਕੋ ਹੀ ਸਾਧਨ ਹੁੰਦਾ ਸੀ, ਜਾਂ ਕਹਿ ਲਓ ਵੀ ਗੱਲਬਾਤ ਉਹ ਕਰ ਲੈਂਦੇ ਸੀ, ਵੀ ਘਰਾਂ ਚੋਂ ਬਾਹਰ ਨਿਕਲਦੇ ਸੀ, ਜਿਵੇਂ ਹਰ ਇੱਕ ਦਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ ਹੁੰਦਾ ਸੀ। ਜਿਵੇਂ ਜੋ ਨੌਜਵਾਨ ਹੁੰਦੇ ਸੀ ਉਹ ਖੇਤਾਂ ਦੇ ਵਿੱਚ ਜਾਂਦੇ, ਆਪਣੇ ਦੋਸਤਾਂ ਮਿੱਤਰਾਂ ਨੂੰ ਹਾਣੀਆਂ ਨੂੰ ਮਿਲਦੇ ਤੇ ਗੱਲਾਂ ਬਾਤਾਂ ਕਰ ਲੈਂਦੇ, ਢਿੱਡ ਹੌਲਾ ਇੱਕ ਤਰ੍ਹਾਂ ਨਾਲ ਉਹਨਾਂ ਦਾ ਹੋ ਜਾਂਦਾ ਸੀ, ਤੇ ਉਹ ਗੱਲਾਂ ਖਤਮ ਹੋ ਜਾਂਦੀਆਂ ਸੀ, ਵੀ ਗਾਹਾਂ ਕਿਸੇ ਦੂਜੇ ਤੀਜੇ ਤੱਕ ਨਹੀਂ ਸੀ ਪਹੁੰਚਦੀਆਂ। ਤੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਆਪਣਾ ਮਤਲਬ ਕਿਉਂਕਿ ਜ਼ਿੰਦਗੀ ਦਾ ਵਧੀਆ ਪੜਾਅ ਲੰਘ ਚੁੱਕੇ ਹੁੰਦੇ ਸੀ, ਤਾਂ ਹੁਣ ਬਜ਼ੁਰਗੀ ਦੇ ਸਮੇਂ 'ਚ ਇਕੱਠੇ ਹੋ ਜਾਂਦੇ ਸੱਥ ਦੇ ਵਿੱਚ ਬਹਿ ਕੇ ਆਪਦੀਆਂ ਗੱਲਾਂ ਬਾਤਾਂ। ਬੀਬੀਆਂ ਜਿਵੇਂ ਕੋਈ ਮੰਨ ਲਓ ਕੋਈ ਪ੍ਰੋਗਰਾਮ ਹੈ ਕਿਸੇ ਦੇ, ਉੱਥੇ ਇਕੱਠੀਆਂ ਹੋ ਕੇ ਆਪਣਾ ਢਿੱਡ ਫਰੋਲ ਲੈਂਦੀਆਂ ਸੀ। ਹੁਣ

0: ਕਿ ਉਹਨਾਂ ਦੀ ਮਾਨਸਿਕ ਸਿਹਤ ਇਹਨਾਂ ਚੀਜ਼ਾਂ ਨਾਲ ਵੀ ਪ੍ਰਭਾਵਿਤ ਹੁੰਦੀ ਹੈ ਜੀ?
1: ਇੱਦਾਂ ਮੈਂ ਕਹੂੰਗੀ ਕਿ ਸਿੱਧੇ ਤੌਰ ਤੇ ਤਾਂ ਕਿਸੇ ਦੀ ਵੀ ਨਹੀਂ, ਉਹਨੂੰ ਇੰਨੀ ਸਮਝ ਹੁੰਦੀ ਹੈ। ਜਿਹੜਾ ਬੰਦਾ ਫ੍ਰੀ ਨਹੀਂ ਹੈ, ਜਿਵੇਂ ਤੁਸੀਂ ਕਿਹਾ ਵੀ ਆਪਣੀ ਦਿਨ ਚਰਿਆ ਵੀ ਜਦੋਂ ਉਹਨੇ ਸਾਰਾ ਕੁਛ ਕੀਤਾ ਹੈ, ਉਸ ਤੋਂ ਬਾਅਦ ਜੇ ਉਹ ਆਪਣੀ ਸਹੀ ਤਰ੍ਹਾਂ ਨਾਲ ਸਾਰਾ ਕੁਛ ਡੀਲ ਕਰ ਰਿਹਾ, ਕੁਛ ਦੇਖਦਾ, ਤਾਂ ਜੇ ਕੋਈ ਇਫੈਕਟ ਹੁੰਦਾ ਵੀ ਹੈ ਤਾਂ ਮੈਂ ਹੀ ਕਹੂੰਗੀ ਕਿ ਪਹਿਲਾਂ ਉਸ ਚੀਜ਼ ਦੀ ਅਥੈਂਟੀਕੇਸ਼ਨ ਦੇਖੋ ਕਿ ਉਹ ਵਾਕਿਆ ਹੀ ਹੋ ਰਿਹਾ, ਕਿ ਉਹ ਵਾਕਿਆ ਹੀ ਉਹਨਾਂ ਤੁਹਾਡੀ ਜ਼ਿੰਦਗੀ ਤੇ ਅਸਰ ਪਾਊਗਾ ਜਿੰਨਾ ਉਹ ਰੀਲਸ ਦੇ ਵਿੱਚ ਦਿਖ ਰਿਹਾ ਜਾਂ ਜਿੰਨਾ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ। ਮੈਂ ਪਹਿਲਾਂ ਵੀ ਇਹੀ ਗੱਲ ਕੀਤੀ ਕਿ ਇਹਨਾਂ ਚੀਜ਼ਾਂ ਦੇ ਪਰ ਰਿਲਾਈ ਕਰਨ ਤੋਂ ਬੈਟਰ ਹੈ ਜੋ ਗਵਰਨਮੈਂਟ ਦੇ ਪ੍ਰੋਪਰ ਮੀਡੀਆ ਕਮਿਊਨੀਕੇਸ਼ਨ ਦੇ ਜੋ ਹੁੰਦੇ ਆ ਮੈਥਡ, ਜਿਵੇਂ ਨਿਊਜ਼ ਪੇਪਰ ਹੈ, ਰੇਡੀਓ, ਜੋ ਵੀ ਹੈ, ਉਹਨਾਂ ਤੇ ਜ਼ਿਆਦਾ ਟਰੱਸਟ ਕਰੋ। ਤੇ ਇਹ ਹੁੰਦਾ ਕਿ ਜਿਹਨੂੰ ਆਲਰੇਡੀ ਕੋਈ ਐਨਜ਼ਾਇਟੀ ਚੱਲ ਰਹੀ ਹੈ ਵੀ ਉਹ ਪਹਿਲਾਂ ਹੀ ਪਰੇਸ਼ਾਨ ਹੈ ਵੀ ਹਾਏ ਇਹ ਨਾ ਹੋ ਜੇ, ਜਿਵੇਂ ਅੱਜ ਕੱਲ੍ਹ ਫਿਊਲ ਕ੍ਰਾਈਸਿਸ ਦਾ ਬੜਾ ਚੱਲ ਰਿਹਾ ਕਿ ਪੈਟਰੋਲ ਡੀਜ਼ਲ ਖਤਮ ਨਾ ਹੋ ਜੇ, ਪਿੱਛੇ ਜੇ LPGs ਦਾ ਆਇਆ, ਹੁਣ ਐਕਚੁਅਲ ਰਿਐਲਿਟੀ ਗਵਰਨਮੈਂਟ ਡੀਲ ਕਰ ਰਹੀ ਹੈ, ਪਰ ਜਦੋਂ ਵਾਰ ਵਾਰ ਉਸ ਚੀਜ਼ ਨੂੰ

0: ਪੈਟਰੋਲ ਡੀਜ਼ਲ ਖਤਮ ਨਾ ਹੋ ਜਾਏ, ਪਿੱਛੇ ਜੇ ਐਲਪੀਜੀਜ਼ ਦਾ ਆਇਆ, ਹੁਣ ਐਕਚੁਅਲ ਰਿਐਲਿਟੀ ਗਵਰਨਮੈਂਟ ਡੀਲ ਕਰ ਰਹੀ ਹੈ, ਪਰ ਜਦੋਂ ਵਾਰ ਵਾਰ ਉਸ ਚੀਜ਼ ਨੂੰ ਦੇਖਦੇ ਆ ਤਾਂ ਕਿਤੇ ਨਾ ਕਿਤੇ ਘਬਰਾਹਟ ਹੁੰਦੀ ਹੈ। ਜਿੰਨੇ ਉਸ ਚੀਜ਼ ਦਾ ਘਰ ਦਾ ਇੰਤਜ਼ਾਮ ਕਰਨਾ, ਉਹਨੂੰ ਟੈਨਸ਼ਨ ਵੀ ਹੋਏਗੀ, ਚਿੰਤਾ ਪਰੇਸ਼ਾਨੀ ਵੀ ਹੋਏਗੀ, ਨੀਂਦ ਦੀ ਵੀ ਸਮੱਸਿਆ ਆ ਸਕਦੀ ਹੈ।
1: ਜੀ ਡਾਕਟਰ ਸਾਹਿਬ, ਜਿਵੇਂ ਕਈ ਵਾਰ ਅਸੀਂ ਜਦੋਂ ਜਿਨਸੀ ਹਿੰਸਾ ਦੀ ਗੱਲ ਕਰਦੇ ਹਾਂ ਤਾਂ ਇਹ ਜਿਨਸੀ ਹਿੰਸਾ ਕਈ ਵਾਰ ਤਾਂ ਅਸੀਂ ਦੇਖਦੇ ਹਾਂ ਵੀ ਬੱਚਿਆਂ ਦੇ ਨਾਲ ਖਾਸ ਤੌਰ ਦੇ ਉੱਤੇ ਘਰਾਂ ਦੇ ਵਿੱਚ ਹੁੰਦੀ ਹੈ। ਸੋ ਬੱਚਿਆਂ ਨੂੰ ਜਾਂ ਬੱਚਿਆਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਨਸੀ ਹਿੰਸਾ ਦਾ ਜੇਕਰ ਕੋਈ ਬੱਚਾ ਸ਼ਿਕਾਰ ਹੋ ਰਿਹਾ ਤਾਂ ਮਾਪਿਆਂ ਨੂੰ ਕੀ ਕਰਨਾ ਚਾਹੀਦਾ?
0: ਪਹਿਲੀ ਗੱਲ ਅਸੀਂ ਇਹੀ ਕਹਿੰਦੇ ਹਾਂ ਵੀ ਉਸ ਚੀਜ਼ ਦਾ ਇੰਨਾ ਕੱਪਾ ਧਿਆਨ ਰੱਖੀਏ, ਬੱਚਿਆਂ ਦੀ ਏਜ ਸਮਝ ਉਨੀ ਨਹੀਂ, ਉਨੀ ਉਹਨਾਂ ਦੀ ਮੈਚੋਰਿਟੀ ਨਹੀਂ ਕਿ ਜੋ ਵੀ ਆਸ ਪਾਸ ਵਾਲੇ ਬੰਦੇ ਦੇ ਐਕਸ਼ਨਸ ਹੈ ਉਹ ਕਿਸ ਤਰ੍ਹਾਂ ਨਾਲ ਜਾ ਰਿਹਾ। ਤਾਂ ਅੱਜ ਕੱਲ੍ਹ ਮੈਂ ਦੇਖਦੀ ਹਾਂ ਬਹੁਤ ਯੰਗ ਏਜ ਤੇ ਹੀ ਸਕੂਲਸ ਦੇ ਵਿੱਚ ਬੱਚਿਆਂ ਨੂੰ ਗੁੱਡ ਟੱਚ ਬੈਡ ਟੱਚ ਸਿਖਾਇਆ ਜਾ ਰਿਹਾ ਬਹੁਤ ਯੰਗ ਏਜ ਤੇ, ਮਤਲਬ ਆਲਮੋਸਟ ਫਸਟ ਕਲਾਸ, UKG ਕਲਾਸ, ਕਿ ਐਟਲੀਸਟ ਬੱਚਿਆਂ ਨੂੰ ਉਸ ਚੀਜ਼ ਦੀ ਅਵੇਅਰਨੈਸ, ਸੇਫ ਹੱਥਾਂ 'ਚ ਆਪਣੇ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਨਾਲ ਪੂਰਾ ਧਿਆਨ ਰੱਖੋ। ਤੇ ਜੇ ਕਦੇ ਇਹ ਜੀ ਕੁਛ ਵੀ ਮੰਦਭਾਗੀ ਕੁਛ ਹੋ ਜਾਂਦਾ ਤਾਂ ਉਸ ਟਾਈਮ ਇਮੀਡੀਏਟਲੀ ਜੋ ਵੀ ਬੱਚੇ ਦੀ ਕੇਅਰ ਹੋ ਜਾਂਦੀ ਹੈ ਉਸ ਤੋਂ ਬਾਅਦ ਜ਼ਰੂਰ ਇੱਕ ਵਾਰੀ, ਚਾਹੇ ਤੁਹਾਨੂੰ ਲੱਗਦਾ ਵੀ ਹੈ ਕਿ ਤੁਸੀਂ ਪੂਰੀ ਹੈਲਪ ਕਰਤੀ, ਬੱਚਾ ਉਸ ਚੀਜ਼ ਤੋਂ ਰਿਕਵਰ ਕਰ ਗਿਆ, ਹੋ ਸਕੇ ਤਾਂ ਇੱਕ ਦੋ ਸੈਸ਼ਨਸ ਹੁੰਦੇ ਜ਼ਰੂਰ ਕਿਸੇ ਚੰਗੇ ਕਾਉਂਸਲਰ ਕੋਲ, ਜਸਟ ਕਿ ਕੁਛ ਗੱਲਾਂ ਸ਼ਾਇਦ ਬੱਚੇ ਨੂੰ ਸਮਝ ਨਹੀਂ ਆ ਰਹੀਆਂ ਜਾਂ ਉਹ ਐਕਸਪ੍ਰੈਸ ਨਹੀਂ ਕਰ ਰਿਹਾ, ਜਾਂ ਕਦੇ ਕਦੇ ਪੇਰੈਂਟਸ ਵੀ ਖੁਦ ਵੀ ਉਸ ਟਾਈਮ ਉਹਨਾਂ ਲਈ ਇਮੋਸ਼ਨਲੀ ਬਹੁਤ ਵੱਡਾ ਟਰੋਮਾ ਹੁੰਦਾ, ਉਹਨੂੰ ਡੀਲ ਨਹੀਂ ਕਰ ਪਾ ਰਹੇ, ਤਾਂ ਕੋਈ ਇੱਕ ਬੰਦਾ ਜੋ ਇਸ ਚੀਜ਼ ਤੋਂ ਥੋੜਾ ਆਪਣੇ ਆਪ ਨੂੰ ਨਿਊਟਰਲ ਰੱਖ ਕੇ, ਨੋਨ ਜਜਮੈਂਟਲ ਰੱਖ ਕੇ ਉਹਨਾਂ ਦੀ ਹੈਲਪ ਕਰ ਸਕਦਾ।
1: ਜੀ, ਕਈ ਵਾਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਜੀ, ਜਿਸ ਤਰ੍ਹਾਂ ਫਿਲਮਾਂ ਵੀ ਬਣਦੀਆਂ ਨੇ ਇਹਨਾਂ ਵਿਸ਼ਿਆਂ ਦੇ ਉੱਤੇ, ਵੀ ਜੇਕਰ ਕਿਸੇ ਬੱਚੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਰਹੀ ਹੁੰਦੀ ਹੈ ਪਰਿਵਾਰ ਦੇ ਕਿਸੇ ਜੀਵ ਵੱਲੋਂ, ਤਾਂ ਉਹ ਦੱਸਦਾ ਵੀ ਹੈ ਮਾਪਿਆਂ ਨੂੰ, ਤਾਂ ਮਾਪੇ ਅੱਗੋਂ ਕੋਈ ਜੋ ਉਹਨਾਂ ਦਾ ਬਣਦਾ ਕਹਿ ਲਈਏ ਵੀ ਆਪਾਂ ਕਦਮ ਹੈ ਉਹ ਨਹੀਂ ਚੱਕਦੇ, ਜਾਂ ਫਿਰ ਉਹ ਮਾਪੇ ਵੀ ਇੰਨੇ ਸਮਝਦਾਰ ਨਹੀਂ ਹੁੰਦੇ ਕਿ ਬਈ ਹੁਣ ਮੈਂ ਕੀ ਕਰਾਂ, ਖਾਸ ਤੌਰ ਤੇ ਔਰਤਾਂ ਦੇ ਕੇਸ ਦੇ ਵਿੱਚ, ਤਾਂ ਘਰ ਟੁੱਟਣ ਤੱਕ ਦੀ ਕਗਾਰ ਤੇ ਜਦੋਂ ਗੱਲ ਪਹੁੰਚ ਜਾਂਦੀ ਹੈ ਫਿਰ ਉਦੋਂ ਹਰ ਕੋਈ ਚੁੱਪ ਕਰਨਾ ਹੀ ਬਿਹਤਰ ਸਮਝਦਾ ਇਹਨਾਂ ਚੀਜ਼ਾਂ ਨੂੰ। ਸੋ ਬਹੁਤ ਆਪਾਂ ਕਹੀਏ ਵੀ ਵੱਡੇ ਹੋ ਕੇ ਉਸ ਬੱਚੇ ਦੇ ਮਨ ਦੇ ਉੱਤੇ ਬੜਾ ਅਸਰ ਪੈਂਦਾ, ਔਰ ਮਾਨਸਿਕ ਰੋਗੀ ਵੀ ਉਹ ਬੱਚਾ ਆਉਣ ਵਾਲੇ ਸਮੇਂ 'ਚ ਹੋ ਸਕਦਾ ਜੇਕਰ ਉਹਦਾ ਸਹੀ ਤਰੀਕੇ ਦੇ ਨਾਲ ਇਲਾਜ ਆਪਾਂ ਜਿਹੜਾ ਸਮਾਂ ਰਹਿੰਦਿਆਂ ਨਾ ਕਰਵਾਈਏ। ਤੇ ਡਾਕਟਰ ਸਾਹਿਬ, ਹੁਣ ਆਪਾਂ ਅਗਲੀ ਗੱਲ ਇਹ ਕਰਦੇ ਹਾਂ ਵੀ ਅਸੀਂ ਦੇਖਦੇ ਹਾਂ ਵੀ ਕੰਮ ਕਾਜੀ ਥਾਂ ਤੇ ਜਾਂ ਸਕੂਲਾਂ ਦੇ ਵਿੱਚ ਵੀ ਜੋ ਸੁਰੱਖਿਆ ਦੀ ਭਾਵਨਾ ਦੀ ਅਸੀਂ ਗੱਲ ਕਰਦੇ ਹਾਂ, ਤਾਂ ਇਹ ਕਿਉਂ ਜ਼ਰੂਰੀ ਹੈ ਇਹ ਜਿਹੜੀ ਸਾਡੇ ਲਈ ਹੈਗੀ ਹੈ?
0: ਦੇਖੋ, ਪਹਿਲਾ ਘਰ ਹੈ, ਦੂਸਰਾ ਬੱਚਿਆਂ ਲਈ ਸਕੂਲ, ਜਿਹੜਾ ਕੋਈ ਕੰਮ ਕਾਜ ਹੈ ਉਹਦੇ ਲਈ ਆਫਿਸ, ਜਿੱਥੇ ਵੀ ਉਹ ਜਾ ਰਿਹਾ ਉਹਦਾ ਦੂਜਾ ਘਰ ਹੁੰਦਾ। ਜਿਹੜੇ ਬੱਚੇ ਸਕੂਲ 'ਚ ਜਾ ਰਹੇ ਟੀਚਰਸ ਉਹਨਾਂ ਦੀ ਇੱਕ ਸ਼ੁਰੂ ਵਾਲੀ ਕਲਾਸਿਸ 'ਚ ਤਾਂ ਇਨਫੈਕਟ ਉਹ ਆਪਣੇ ਆਪ ਨੂੰ ਵੀ ਸੈਕਿੰਡ ਮਦਰ ਐਡਰੈਸ ਕਰਦੇ ਆ, ਕਿਉਂਕਿ ਉਹਨਾਂ ਦੇ ਸਿਰ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ। ਬੱਚਿਆਂ ਦੀ ਸੇਫਟੀ ਵੀ ਹੈ, ਬੱਚਿਆਂ ਨੂੰ ਤੁਸੀਂ ਡਿਸਿਪਲਿਨ ਵੀ ਕਰਨਾ ਹੈ, ਪੜ੍ਹਾਉਣਾ ਵੀ ਹੈ। ਉਸੇ ਤਰ੍ਹਾਂ ਕੰਮ ਕਾਜ ਹੀ ਔਰਤਾਂ ਨੇ ਜਾਂ ਜੈਂਟਸ ਜੋ ਵੀ ਹੈ, ਸਾਰਿਆਂ ਨਾਲ ਹੀ ਇਸ ਚੀਜ਼ ਦਾ ਹੁੰਦਾ ਰਿਪੋਰਟਿੰਗ, ਚਲੋ ਫੀਮੇਲਸ ਬੱਚਿਆਂ 'ਚ ਜ਼ਿਆਦਾ ਹੈ, ਤਾਂ ਉਸ ਜਗ੍ਹਾ ਤੇ ਜੇ ਤੁਸੀਂ ਸੇਫ ਹੋ ਤਾਂ ਹੀ ਤੁਸੀਂ ਕੰਮ ਕਰ ਸਕਦੇ ਹੋ, ਨਹੀਂ ਤਾਂ ਹਰ ਤਗਾ ਜੇ ਤੁਹਾਨੂੰ ਲੱਗੇ ਵੀ ਮੈਂ ਦੋ ਜਣਿਆਂ 'ਚ ਜਾਣਾ, ਤੁਹਾਨੂੰ ਇੱਕ ਐਪਰੀਹੈਂਸ਼ਨ ਹੈ ਇਸ ਤਰ੍ਹਾਂ ਦੇ ਵਾਇਲੈਂਸ ਤੁਸੀਂ ਆਸ ਪਾਸ ਪਹਿਲਾਂ ਉਸ ਜਗ੍ਹਾ ਤੇ ਸੁਣਿਆ, ਤਾਂ ਕਿਤੇ ਨਾ ਕਿਤੇ ਆਟੋਮੈਟਿਕਲੀ ਤੁਹਾਡੇ ਮਨ 'ਚ ਇੱਕ ਡਰ ਬੈਠ ਜਾਂਦਾ। ਤਾਂ ਸੇਫ ਇਨਵਾਇਰਮੈਂਟ, ਸੇਫ ਪਲੇਸ ਸਭ ਦਾ ਰਾਈਟ ਹੈ, ਤੇ ਜੋ ਵੀ ਇਹਨਾਂ ਅਥਾਰਿਟੀਜ਼ ਨੇ, ਜੋ ਇਹਨਾਂ ਦੇ ਹੈੱਡ ਹੈ, ਇਹ ਮੈਨੂੰ ਲੱਗਦਾ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ, ਫੁੱਲੀ ਰਿਸਪੋਂਸੀਬਿਲਿਟੀ ਲੈ ਕੇ ਇਸ ਚੀਜ਼ ਨੂੰ ਪ੍ਰਾਇਓਰਿਟੀ ਤੇ ਕਿ ਸੇਫਟੀ ਨਾਲ ਨਾ ਕੰਪਰੋਮਾਈਜ਼ ਹੋਏ।
1: ਜੀ, ਅਗਰ ਕੋਈ ਜੋ ਕਿਸੇ ਖਾਸ ਸੰਸਥਾਵਾਂ ਦੇ ਹੈੱਡ ਨੇ, ਅਗਰ ਉਹ ਇਸ ਆਪਣੇ ਪ੍ਰੋਗਰਾਮ ਨੂੰ ਅੱਜ ਸੁਣ ਰਹੇ ਨੇ, ਉਹ ਆਪਣੇ ਪੱਧਰ ਤੇ ਜੇਕਰ ਇਸ ਤਰ੍ਹਾਂ ਦਾ ਕੁਝ ਨਹੀਂ ਚੱਲ ਰਿਹਾ ਉਹਨਾਂ ਦੀ ਸੰਸਥਾ ਦੇ ਵਿੱਚ, ਵੀ ਆਪਾਂ ਕਾਉਂਸਲਿੰਗ ਦੀ ਗੱਲ ਕਰ ਲਈਏ ਜਾਂ ਆਪਾਂ ਵੀ ਇਹਨਾਂ ਦੀ ਚੀਜ਼ਾਂ ਨੂੰ ਐਡਰੈਸ ਕਰਨ ਦੀ ਗੱਲ ਕਰ ਲਈਏ, ਤਾਂ ਆਪਣੇ ਪੱਧਰ ਤੇ ਉਹ ਕਿਸ ਤਰ੍ਹਾਂ ਦੇ ਇੰਤਜ਼ਾਮ ਕਰ ਸਕਦੇ ਆ, ਕਿਹਦੇ ਨਾਲ ਗੱਲ ਕਰ ਸਕਦੇ ਆ, ਸਰਕਾਰੀ ਜੋ ਹਸਪਤਾਲ ਹੈ ਸਾਡਾ ਉਹਦੇ ਵੱਲੋਂ ਕਿਹੜੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਨੇ?
0: ਪੂਰਾ ਆਪਣਾ ਮਾਨਸਿਕ ਰੋਗ ਦਾ ਇੱਕ ਹੁਣ ਡਿਪਾਰਟਮੈਂਟ ਅਲੱਗ ਹੈ, ਸਿਵਲ ਹਸਪਤਾਲ 'ਚ ਫੁੱਲ ਫਲੈਜ ਇੱਕ ਬਿਲਡਿੰਗ ਹੈ, 3 ਸਾਈਕੈਟਰਿਸਟ ਹੈ, ਮੈਂ ਉੱਥੇ ਹੁੰਦੀ ਹਾਂ। ਇੱਕ ਤਰ੍ਹਾਂ ਨਾਲ ਗਵਰਨਮੈਂਟ ਦਾ ਵੀ ਜਾਂ ਪ੍ਰਾਈਵੇਟ ਕੰਪਨੀਜ਼ ਦਾ ਵੀ ਨੋਮ ਹੈ ਕਿ ਇੱਕ ਐਟਲੀਸਟ ਕਾਉਂਸਲਰ ਜ਼ਰੂਰ ਆਪਣੀ ਕੰਪਨੀ 'ਚ ਰੱਖੇ, ਤਾਂ ਕਿ ਫਸਟ ਅਪਰੋਚ ਈਜ਼ੀ ਹੋ ਜਾਏ ਕਿ ਜੇ ਕਿਸੇ ਨੂੰ ਕੁਛ ਵੀ, ਜ਼ਰੂਰੀ ਨਹੀਂ ਕਿ ਆਪਾਂ ਇਸੇ ਵਾਇਲੈਂਸ ਦੀ ਗੱਲ ਕਰੀਏ, ਅਦਰਵਾਈਜ਼ ਵੀ ਕੋਈ ਮੈਂਟਲ ਹੈਲਥ ਇਸ਼ੂ ਪਹਿਲਾਂ ਤੋਂ ਚੱਲ ਰਿਹਾ ਉੱਥੇ ਆ ਕੇ ਵੱਧ ਗਿਆ, ਜਾਂ ਕੋਈ ਮੈਂਟਲ ਇਸ਼ੂ ਹੈਲਥ ਇਸ਼ੂ ਤੁਸੀਂ ਫੇਸ ਕਰ ਰਹੇ ਹੋ, ਤਾਂ ਐਟਲੀਸਟ ਤੁਸੀਂ ਕਿਸੇ ਨਾਲ ਗੱਲ ਕਰੋ। ਉਸ ਤੋਂ ਬਾਅਦ ਫਿਰ ਉਹਨਾਂ ਦੀ ਰਿਸਪੋਂਸੀਬਿਲਿਟੀ ਹੈ ਕਿ ਜੇ ਕੋਈ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਉਹਨੂੰ ਤੁਸੀਂ ਇਗਨੋਰ ਨਾ ਕਰੋ, ਚਾਹੇ ਉਹ ਕਿੰਨਾ ਹੀ ਛੋਟਾ ਹੈ ਬਾਚੋ, ਚਾਹੇ ਉਹ ਜਲਦੀ ਠੀਕ ਹੋ ਜਾਏ ਬਿਨਾਂ ਦਵਾਈ ਤੋਂ ਠੀਕ ਹੋ ਜਾਏ, ਜਾਂ ਉਹ ਕਿੰਨਾ ਹੀ ਵੱਡਾ ਹੋ ਜਾਏ, ਇਹ ਕਿਸੇ ਨੂੰ ਨਹੀਂ ਪਤਾ, ਕਿਉਂਕਿ ਹਰੇਕ ਦੀ ਇੱਕ ਪਰਸਨੈਲਿਟੀ ਹੈ ਕਿ ਉਸ ਟਾਈਮ ਇਨਵਾਇਰਮੈਂਟ ਚੱਲ ਰਿਹਾ, ਕੀ ਉਹਦੇ ਘਰ ਚੱਲ ਰਿਹਾ, ਬਹੁਤ ਸਾਰੇ ਫੈਕਟਰਸ ਹੁੰਦੇ ਆ। ਤਾਂ ਜੋ ਵੀ ਇਸ ਤੇ ਟ੍ਰੇਨਡ ਹੈ, ਐਟਲੀਸਟ ਉਹਨਾਂ ਨਾਲ ਇੱਕ ਵਾਰੀ ਉਹਨਾਂ ਦਾ ਰੈਫਰਲ ਜ਼ਰੂਰ ਹੋਣਾ ਚਾਹੀਦਾ।
1: ਜੀ, ਤੇ ਡਾਕਟਰ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਨਾ ਵੀ ਇੱਕ ਜੋ ਇਨਸਾਨ ਹੈ ਉਹ ਇੱਕ ਸਮਾਜਿਕ ਪ੍ਰਾਣੀ ਹੈ, ਤੇ ਸਮਾਜ ਦੇ ਵਿੱਚ ਰਹਿੰਦਿਆਂ ਸਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਿਨ੍ਹਾਂ ਦਾ ਅਸੀਂ ਪਲਟ ਕੇ ਜਵਾਬ ਦਿੰਦੇ ਹਾਂ, ਬਹੁਤ

0: ਕਿ ਆਪਣੇ ਆਪ ਨੂੰ ਉਸ ਜਗ੍ਹਾ ਤੇ ਜੇ ਰੱਖ ਕੇ ਦੇਖੀਏ ਤਾਂ ਆਪਾਂ ਨੂੰ ਸਮਝ ਆ ਜਾਂਦਾ ਕਿ ਕਿਸ ਲੈਵਲ ਦਾ ਟਰੋਮਾ ਹੁੰਦਾ ਜੋ ਉਹ ਬੰਦਾ ਉਸ ਚੀਜ਼ ਤੋਂ ਸਫ਼ਰ ਕਰ ਰਿਹਾ। ਤਾਂ ਜੇ ਇਸ ਤਰ੍ਹਾਂ ਦੀ ਭਾਵਨਾ ਜੋ ਸਮਾਜ ਦੇ ਲੋਕ ਜਦੋਂ ਆਪਾਂ ਇਕੱਠੇ ਰਹਿ ਰਹੇ ਹਾਂ ਇੱਕ ਦੂਜੇ ਦੇ ਨਾਲ, ਤਾਂ ਕਿੱਥੇ ਨਾ ਕਿੱਥੇ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੁਛ ਵੀ ਤੁਹਾਡੇ ਆਸ ਪਾਸ ਗਲਤ ਦਿਖਦਾ ਹੈ, ਕਿਸੇ ਨਾਲ ਗਲਤ ਹੋ ਰਿਹਾ, ਚਾਹੇ ਉਹ ਤੁਹਾਨੂੰ ਨਹੀਂ ਵੀ ਰਿਪੋਰਟ ਹੋ ਰਿਹਾ ਜਾਂ ਤੁਸੀਂ ਸਾਈਟ ਤੇ ਵੀ ਹੋ, ਸਟਿਲ ਐਟਲੀਸਟ ਉਸ ਨਾਲ ਜਾ ਕੇ ਗੱਲ ਕਰਨਾ ਵੀ ਜ਼ਰੂਰੀ ਹੋ ਜਾਂਦਾ। ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਪਿੱਛੇ ਕੁਛ ਕ੍ਰਾਈਸਿਸ ਆਏ ਹੈ, ਕੋਵਿਡ ਦਾ ਟਾਈਮ ਆਇਆ ਜਾਂ ਫਲੱਡਸ ਆਏ, ਕਈ ਵਾਰੀ ਕੁਛ ਜਣੇ ਕਹਿੰਦੇ ਆ ਕਿ ਸਾਡੇ ਕੋਲ ਰਿਸੋਰਸਿਸ ਨਹੀਂ ਕਿ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਕੁਛ ਜਣੇ ਤਾਂ ਠੀਕ ਹੈ, ਬਹੁਤ ਸਾਰਾ ਖਾਣਾ ਲੈ ਗਏ, ਦਵਾਈ ਲੈ ਗਏ, ਹੈਲਪ ਕਰ ਲਈ, ਤਾਂ ਅਸੀਂ ਇਹ ਕਹਿੰਦੇ ਹਾਂ ਕਿ ਸਿਰਫ ਉਹਨਾਂ ਨਾਲ ਬੈਠ ਜਾਓ, ਸਿਰਫ ਉਹਨਾਂ ਨੂੰ ਆਪਣੇ ਨਾਲ ਗੱਲ ਕਰਨ ਦਿਓ। ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਪਿੰਡਾਂ 'ਚ ਸੱਥਾਂ 'ਚ ਲੋਕ ਬੈਠ ਜਾਂਦੇ ਆ, ਥੋੜਾ ਜਿਹਾ ਰੂਰਲ ਅਰਬਨ ਦਾ ਫਰਕ ਹੈ, ਹਾਲਾਂਕਿ ਇੱਥੇ ਵੀ ਲੋਕ ਬੈਠਦੇ ਆ ਇਕੱਠੇ, ਬਟ ਕਿੱਥੇ ਨਾ ਕਿੱਥੇ ਉਨੀ ਖੁੱਲ੍ਹ ਕੇ ਜਦੋਂ ਆਪਾਂ ਗੱਲ ਨਹੀਂ ਕਰਦੇ, ਗੱਲ ਆਪਣੇ ਅੰਦਰ ਰਹਿ ਜਾਂਦੀ ਹੈ, ਤਾਂ ਉਹ ਚੀਜ਼ ਇਕੱਠੀ ਹੁੰਦੀ ਰਹਿੰਦੀ ਹੈ। ਕਦੇ ਨਾ ਕਦੇ ਉਹ ਜਦੋਂ ਬਾਹਰ ਨਿਕਲਦੀ ਹੈ ਤਾਂ ਉਹ ਬਹੁਤ ਜ਼ਿਆਦਾ ਗਲਤ ਰਿਐਕਸ਼ਨਸ ਨਿਕਲਦੀਆਂ। ਤਾਂ ਇੱਕ ਦੂਜੇ ਨਾਲ ਗੱਲ ਕਰੋ, ਸਮਾਜ ਹੈ, ਆਪਣੇ ਸਭ ਨਾਲ ਮਿਲ ਕੇ ਬਣਿਆ, ਚੰਗਾ ਐਟਮੋਸਫੇਅਰ ਦਿਓ। ਕੋਈ ਤੁਹਾਡੇ ਕੋਲ ਆ ਕੇ ਗੱਲ ਕਰ ਰਿਹਾ ਤਾਂ ਸੁਣੋ, ਉਹ ਸ਼ਾਇਦ ਕਿਸੇ ਉਮੀਦ ਨਾਲ ਆਇਆ, ਤੁਸੀਂ ਨਹੀਂ ਹੈਲਪ ਕਰ ਸਕਦੇ, ਕੋਈ ਦਿੱਕਤ ਨਹੀਂ, ਸਿਰਫ ਸੁਣਨਾ ਇੱਕ ਬਹੁਤ ਵੱਡੀ ਮੈਨੂੰ ਤਾਂ ਆਰਟ ਲੱਗਦੀ ਹੈ ਕਿ ਜੇ ਕੋਈ ਕਿਸੇ ਦੀ ਗੱਲ ਸੁਣੀ ਲਏ 10 ਮਿੰਟ ਤਾਂ ਉਹਦੀ ਕਾਫੀ ਹੈਲਪ ਹੋ ਜਾਂਦੀ ਹੈ
1: ਜੀ। ਤੇ ਡਾਕਟਰ ਸਾਹਿਬ, ਹੁਣ ਅਗਲੀ ਗੱਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਵੀ ਅਸੀਂ ਜੋ ਅੱਜ ਕੱਲ ਸਾਡੀਆਂ ਜੋ ਆਪਾਂ ਕਹਿੰਦੇ ਹਾਂ ਨਾ ਵੀ ਸਾਡੀ ਜ਼ਿੰਦਗੀ ਟੋਟਲੀ ਬਦਲ ਗਈ, ਜੋ ਸਾਡਾ ਪਹਿਲਾਂ ਜ਼ਿੰਦਗੀ ਜਿਉਣ ਦਾ ਤਰੀਕਾ ਸੀ ਉਹਦੇ ਨਾਲੋਂ ਅਸੀਂ ਬਿਲਕੁਲ ਵੱਖਰੇ ਹੋ ਗਏ। ਜਿਵੇਂ ਆਪਾਂ ਜਦੋਂ ਅੱਜ ਤੋਂ ਮੰਨ ਲਓ 20-50 ਸਾਲ ਪਿੱਛੇ ਨਿਗਾਹ ਮਾਰੀਏ ਤਾਂ ਸਾਡੀਆਂ ਬੀਬੀਆਂ ਸਵੇਰੇ ਜਲਦੀ ਉੱਠਦੀਆਂ ਸੀ, ਚੱਕੀ ਚਲਾ ਕੇ ਦਿਨ ਦਾ ਆਟਾ ਪੀਸਦੀਆਂ ਸੀ, ਫਿਰ ਉਸ ਤੋਂ ਬਾਅਦ ਘਰ ਦੇ ਕੰਮਾਂ ਕਾਰਾਂ 'ਚ ਲੱਗ ਜਾਂਦੀਆਂ ਸੀ, ਪਸ਼ੂ ਹੁੰਦੇ ਸੀ ਘਰਾਂ 'ਚ, ਪਸ਼ੂ ਸੰਭਾਲੇ ਜਾਂਦੇ ਸੀ, ਹਨਾ। ਮਤਲਬ ਕਿਸੇ ਵਿਅਕਤੀ ਕੋਲ ਕੋਈ ਫਾਲਤੂ ਗੱਲਾਂ ਇੱਧਰ ਉੱਧਰ ਦੀਆਂ ਗੱਲਾਂ ਸੋਚਣ ਦਾ ਵੀ ਟਾਈਮ ਨਹੀਂ ਸੀ। ਹੁਣ ਕੀ ਹੈ ਕਿ ਹਰ ਚੀਜ਼ ਸਾਨੂੰ ਬਣੀ ਬਣਾਈ ਮਿਲ ਰਹੀ ਹੈ। ਕੋਈ ਆਪਾਂ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਗੱਲ ਕਰ ਲਈਏ ਵੀ ਉਹ ਵੀ 2 ਮਿੰਟ 'ਚ 5 ਮਿੰਟ 'ਚ ਬਣ ਰਹੀਆਂ ਨੇਗੀਆਂ, ਵੀ ਅਸੀਂ ਬਣੀਆਂ ਬਣਾਈਆਂ ਪੈਕਡ ਚੀਜ਼ਾਂ ਲੈ ਆਉਂਦੇ ਹਾਂ, ਹਨਾ। ਪਰ ਅਸੀਂ ਕਹਿੰਦੇ ਹਾਂ ਵੀ ਇਹਦਾ ਸਾਡੀ ਸਰੀਰਕ ਸਿਹਤ 'ਤੇ ਤਾਂ ਸਾਨੂੰ ਦਿਖ ਰਿਹਾ ਕਿ ਇਹਦਾ ਮਾੜਾ ਪ੍ਰਭਾਵ ਪੈਂਦਾ, ਕੋਈ ਬਹੁਤਾ ਚੰਗਾ ਸਾਨੂੰ ਪ੍ਰਭਾਵ ਨਹੀਂ ਜਾਂਦਾ ਇਸ ਚੀਜ਼ ਦਾ। ਕੀ ਜਿਹੜੀ ਸਾਡੀ ਖੁਰਾਕ ਹੈ ਜੋ ਅਸੀਂ ਖਾ ਰਹੇ ਹਾਂ, ਕੀ ਇਹਦਾ ਸਾਡੀ ਮਾਨਸਿਕ ਸਿਹਤ ਦੇ ਨਾਲ ਵੀ ਕੋਈ ਜੁੜਾਵ ਹੈ, ਇਸ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ।
0: ਮੈਂ ਥੋੜਾ ਡਿਟੇਲ 'ਚ ਇਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਜੋ ਖੁਰਾਕ ਹੈ ਉਹਦਾ ਤੇ ਮਾਨਸਿਕ ਸਿਹਤ ਦਾ, ਬਹੁਤ ਵਾਰੀ ਐਂ ਦੇਖਿਆ ਜਾਂਦਾ ਕਿ ਖੁਰਾਕ ਸਿਰਫ ਸਰੀਰ ਲਈ ਚੰਗੀ ਹੈ, ਮਤਲਬ ਸਰੀਰਕ ਸਿਹਤ ਲਈ, ਇੱਦਾਂ ਤਾਂ ਕੁਛ ਨਹੀਂ ਹੈ। ਜਿੰਨੀ ਬੈਲੈਂਸ ਡਾਈਟ, ਜਿਵੇਂ ਆਪਾਂ ਕਹਿੰਦੇ ਹਾਂ ਹਰੀ ਸਬਜ਼ੀਆਂ ਖਾਣੇ, ਚੰਗੇ ਫਲ ਫਰੂਟ ਖਾਣੇ, ਉਨਾ ਹੀ ਉਹਨਾਂ ਦੀ ਮਾਨਸਿਕ ਸਿਹਤ ਲਈ ਵੀ ਜ਼ਰੂਰੀ ਹੈ। ਇਸ ਤੋਂ ਬਿਨਾਂ ਅਸੀਂ ਧੁੱਪ ਜ਼ਰੂਰ ਕਹਿੰਦੇ ਹਾਂ, ਧੁੱਪ ਲੈਣੀ ਜ਼ਰੂਰੀ ਹੈ। ਕੋਈ ਵੀ ਚੀਜ਼ ਜੋ ਤੁਹਾਡੀ ਬੋਡੀ ਨੂੰ ਇੱਕੋ ਦਮ ਬਹੁਤ ਜ਼ਿਆਦਾ ਸਟਿਮੂਲੇਟ ਕਰੇ, ਜਿਵੇਂ ਤੇਜ਼ ਮਿੱਠਾ, ਕੌਫੀ, ਉਸ ਚੀਜ਼ ਨੂੰ ਅਵੋਇਡ ਕਰਨ, ਖਾਸ ਤੌਰ ਤੇ ਜਿਨ੍ਹਾਂ ਨੂੰ ਘਬਰਾਹਟ ਦੀ ਬਿਮਾਰੀ ਹੈ ਉਹਨਾਂ ਨੂੰ ਅਸੀਂ ਮਨਾ ਕਰਦੇ ਹਾਂ। ਇਸ ਤੋਂ ਬਿਨਾਂ ਤੇਜ਼ ਮਿਰਚਾਂ ਵਾਲਾ ਖਾਣਾ, ਜ਼ਿਆਦਾ ਜੋ ਇਹ ਪ੍ਰੋਸੈਸਡ ਫੂਡਸ ਹੈ ਇਹਨਾਂ ਨੂੰ ਨਹੀਂ, ਲਾਈਟ ਫੂਡ ਰੱਖਣਾ, ਸਪੈਸ਼ਲੀ ਜਿਨ੍ਹਾਂ ਨੂੰ ਨੀਂਦ ਦੀ ਪ੍ਰੋਬਲਮ ਹੈ, ਤਾਂ ਈਵਨਿੰਗ ਦੀ ਮੀਲ ਤਾਂ ਖਾਸ ਤੌਰ ਤੇ ਹੀ ਕਿਹਾ ਜਾਂਦਾ ਹੈ ਕਿ ਲਾਈਟ ਮੀਲ ਰੱਖੋ
1: ਜੀ। ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੀ ਕਿ ਜਦੋਂ ਅਸੀਂ ਮਾਨਸਿਕ ਸਿਹਤ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਦੇ ਵਿੱਚ ਬਹੁਤ ਸਾਰੀਆਂ ਗਲਤ ਫਹਿਮੀਆਂ ਵੀ ਹੁੰਦੀਆਂ, ਬਹੁਤ ਸਾਰੀਆਂ ਭ੍ਰਾਂਤੀਆਂ, ਮਿਥਸ ਵੀ ਹੁੰਦੀਆਂ ਨੇ। ਸੋ ਇਸ ਬਾਰੇ ਵੀ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ ਵੀ ਕਿਹੜੀਆਂ ਮਿਥਸ ਨੇ ਤੇ ਕਿਹੜੀਆਂ ਅਸਲ ਦੇ ਵਿੱਚ ਗੱਲਾਂ ਜਿਨ੍ਹਾਂ ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ।
0: ਮੈਂ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਜਿਹੜੀ ਇੱਕ ਸੰਪੂਰਨ ਇੱਕ ਸਿਹਤਮੰਦ ਇਨਸਾਨ ਹੈ ਉਹ ਉਦੋਂ ਹੀ ਆਪਾਂ ਕਿਸੇ ਨੂੰ ਕਵਾਂਗੇ ਜਦੋਂ ਉਹਦੀ ਸਰੀਰਕ ਤੇ ਮਾਨਸਿਕ ਦੋਨੋਂ ਸਿਹਤਾਂ ਉਹਦੀਆਂ ਦਰੁਸਤ ਨੇ। ਤਾਂ ਸਰੀਰਕ ਸਿਹਤ ਵੱਲ ਕਾਫੀ ਧਿਆਨ ਦਿੱਤਾ ਜਾਂਦਾ, ਚੰਗੀ ਖੁਰਾਕ, ਚੰਗਾ ਖਾਣਾ ਪੀਣਾ, ਸੈਰ ਕਰਨੀ, ਵਰਜਿਸ਼ ਕਰਨੀ, ਕੋਈ ਵੀ ਬਿਮਾਰੀ ਆਉਂਦੀ ਆਪਾਂ ਫਟਾਫਟ ਉਹਦਾ ਇਲਾਜ ਵੀ ਕਰਵਾਉਂਦੇ ਹਾਂ, ਬਲੱਡ ਪ੍ਰੈਸ਼ਰ ਜਾਂ ਹੋਰ ਸਾਰੀਆਂ ਗੱਲਾਂ ਹੋ ਰਹੀਆਂ। ਲੇਕਿਨ ਮਾਨਸਿਕ ਰੋਗ ਇੱਦਾਂ ਦਾ ਕਿ ਕਈ ਵਾਰੀ ਤਾਂ ਉਸ ਇਨਸਾਨ ਨੂੰ ਹੀ ਨਹੀਂ ਸਮਝ ਆਉਂਦਾ ਕਿ ਉਹਦੇ ਨਾਲ ਹੋ ਕੀ ਰਿਹਾ। ਮੈਂ ਸ਼ੁਰੂਆਤ ਵਿੱਚ ਵੀ ਦੱਸਿਆ ਸੀ ਤਾਂ ਇਹਦੇ ਵਿੱਚ ਕਈ ਵਾਰੀ ਫੈਮਿਲੀ ਜਾਂ ਜੋ ਆਸ ਪਾਸ ਦੇ ਲੋਕ ਉੱਥੇ ਰਹਿ ਰਹੇ ਆ, ਜੋ ਕੰਮ ਕਰ ਰਹੇ ਆ, ਕੋਈ ਵੀ ਸ਼ੁਰੂਆਤੀ ਚਿੰਨ ਜਦੋਂ ਤੁਹਾਨੂੰ ਲੱਗੇ ਨਾ ਵੀ ਸਭ ਕੁਛ ਠੀਕ ਸੀ, ਹੁਣ ਮੈਨੂੰ ਠੀਕ ਨਹੀਂ ਮਹਿਸੂਸ ਹੁੰਦਾ, ਚਾਹੇ ਸਭ ਕੁਛ ਹੁਣ ਵੀ ਠੀਕ ਹੈ, ਤੁਹਾਡੇ ਘਰ ਵੀ ਸਭ ਠੀਕ ਹੈ, ਹਰ ਕੁਛ ਤੁਹਾਡੀ ਜ਼ਿੰਦਗੀ 'ਚ ਠੀਕ ਚੱਲ ਰਿਹਾ, ਪਰ ਤੁਹਾਨੂੰ ਜੇ ਠੀਕ ਨਹੀਂ ਮਹਿਸੂਸ ਹੋ ਰਿਹਾ ਨਾ ਤਾਂ ਉਸ ਚੀਜ਼ ਬਾਰੇ ਆ ਕੇ ਗੱਲ ਕਰੋ। ਇੱਕ ਬਹੁਤ ਵੱਡਾ ਮਿੱਥ ਹੈ ਕਿ ਜੇ ਅਸੀਂ ਜਾਵਾਂਗੇ ਤਾਂ ਸਾਡੀ ਦਵਾਈ ਸ਼ੁਰੂ ਹੋ ਜਾਊਗੀ, ਪੂਰੀ ਉਮਰ ਅਸੀਂ ਦਵਾਈ ਦੇ ਆਦੀ ਹੋ ਜਾਵਾਂਗੇ, ਇੱਦਾਂ ਦਾ ਕੁਛ ਨਹੀਂ ਹੈ। ਤੁਸੀਂ ਡਾਕਟਰ ਨੂੰ ਆ ਕੇ ਮਿਲੋ, ਪਹਿਲਾਂ ਤੁਹਾਡੀ ਬਿਮਾਰੀ ਬਾਰੇ ਹੀ ਤੁਹਾਨੂੰ ਅਵੇਅਰ ਕੀਤਾ ਜਾਊਗਾ ਕਿ ਐਕਚੁਅਲੀ ਕੋਈ ਬਿਮਾਰੀ ਹੈ ਵੀ ਜਾਂ ਨਹੀਂ ਹੈ। ਦੂਸਰਾ, ਉਹਦੇ ਵਿੱਚ ਦਵਾਈ ਦਾ ਕਿੰਨਾ ਰੋਲ ਹੈ, ਕਿੰਨਾ ਚਿਰ ਦਵਾਈ ਚੱਲਣੀ ਹੈ, ਕੀ ਦਵਾਈ ਨਾਲ ਸਾਈਡ ਇਫੈਕਟ ਆਉਂਦੇ ਹੈ। ਜਿਵੇਂ ਕਿ ਕੋਈ ਵੀ ਦਵਾਈ ਪੇਸ਼ੈਂਟ ਆਮ ਪੁੱਛਦੇ ਆ ਜੀ ਇਹਦਾ ਸਾਈਡ ਇਫੈਕਟ ਕੀ ਹੈ, ਮੈਂ ਤਾਂ ਕਹੂੰਗੀ ਕਿ ਕੋਈ ਇੱਕ ਪੈਰਾਸੀਟਾਮੋਲ ਦੀ ਗੋਲੀ ਖਾ ਰਹੇ ਹੋ ਤਾਂ ਦਵਾਈ ਤਾਂ ਦਵਾਈ ਹੈ, ਉਹਨੇ ਵੀ ਕੁਛ ਨਾ ਕੁਛ ਤਾਂ ਸਾਈਡ ਇਫੈਕਟ ਕਰ ਹੀ ਦੇਣਾ। ਤਾਂ ਇੱਦਾਂ ਕੁਛ ਉਹ ਨਹੀਂ ਹੈ, ਇਹ ਵੀ ਬਾਕੀ ਦਵਾਈਆਂ ਵਾਂਗੂ ਦਵਾਈਆਂ ਨੇ, ਆਦਿ ਇਹਨਾਂ ਦੇ ਨਹੀਂ ਹੁੰਦੀ, ਬੇਲੋੜਾ ਕਿਸੇ ਨੂੰ ਇਹ ਦਵਾਈਆਂ ਨਹੀਂ ਦਿੱਤੀਆਂ

0: ਉਹਨਾਂ ਚਿਰ ਇੱਕ ਵਿਸ਼ਵਾਸ ਬਣਾ ਕੇ ਲਓ ਤੇ ਠੀਕ ਹੋ ਜਾਓਗੇ।
1: ਡਾਕਟਰ ਸਾਹਿਬ, ਅਗਲੀ ਇੱਕ ਇਹ ਵੀ ਗੱਲ ਪੁੱਛਣੀ ਬਣਦੀ ਹੈ ਜਦੋਂ ਅਸੀਂ ਜਿਨਸੀ ਹਿੰਸਾ ਦੀ ਗੱਲ ਕਰਦੇ ਹਾਂ, ਹਨਾ, ਕਿ ਮਾਪਿਆਂ ਨੂੰ ਆਪਣੇ ਬੱਚਿਆਂ ਜਾਂ ਫਿਰ ਕਿਸ਼ੋਰਾਂ ਦੇ ਨਾਲ ਜਿਨਸੀ ਹਿੰਸਾ ਦੇ ਬਾਰੇ ਜਦੋਂ ਉਹ ਗੱਲਾਂ ਬਾਤਾਂ ਕਰਦੇ ਆ, ਉਹ ਕਿਵੇਂ ਗੱਲਾਂ ਬਾਤਾਂ ਕਰਨ ਜਾਂ ਕਿਵੇਂ ਉਹਨਾਂ ਨੂੰ ਸਮਝਾਉਣ ਤਾਂ ਕਿ ਜੋ ਉਹਨਾਂ ਦੇ ਬੱਚੇ ਨੇ ਉਹ ਇਸ ਚੀਜ਼ ਤੋਂ ਬਚ ਸਕਣ?
0: ਇਸ ਚੀਜ਼ ਬਾਰੇ ਪਹਿਲੀ ਗੱਲ ਤਾਂ ਗੱਲ ਕਰਨੀ ਚਾਹੀਦੀ ਹੈ। ਇਸ ਚੀਜ਼ ਤੋਂ ਆਪਾਂ ਸੋਚੀਏ ਕਿ ਮੈਂ ਗੱਲ ਨਹੀਂ ਕਰਾਂ ਜਾਂ ਇਸ ਚੀਜ਼ ਤੋਂ ਆਪਾਂ ਬਿਨਾਂ ਗੱਲ ਕਰੇ ਬਚ ਜਾਂਗੇ, ਇੱਦਾਂ ਦਾ ਕੁਛ ਨਹੀਂ ਹੈ। ਇਸ ਤਰ੍ਹਾਂ ਦੇ ਕ੍ਰਾਈਮਸ ਹਰ ਥਾਂ ਤੇ ਰਿਪੋਰਟ ਹੋ ਰਹੇ ਆ। ਆਪਾਂ ਨੂੰ ਵੀ ਪਤਾ ਹੈ ਵਾਇਲੈਂਸ ਇਹ ਵਾਲੀ ਸਿਰਫ ਹੁਣ ਅੱਜ ਸ਼ੁਰੂਆਤ ਆਪਣੀ ਜਿਹੜੀ ਹੋਈ ਸੀ ਉਹ ਵਾਰ ਦੇ ਕੰਟੈਕਸਟ ਹੁੰਦੇ ਸੰਬੰਧੀ ਹੋਈ ਸੀ, ਬਟ ਰੋਜ਼ਮਰਾ ਦੇ ਵਿੱਚ ਵੀ ਇਹ ਸਭ ਚੀਜ਼ਾਂ ਕਈ ਵਾਰੀ ਬੱਚੇ ਦੱਸਦੇ ਹੈ, ਕਈ ਵਾਰੀ ਨਹੀਂ ਦੱਸਦੇ। ਮੈਂ ਪਹਿਲਾਂ ਵੀ ਕਿਹਾ ਕਿ ਸਕੂਲਸ ਵੀ ਇਸ ਚੀਜ਼ ਲਈ ਬਹੁਤ ਅਵੇਅਰ ਹੈ, ਇਸ ਚੀਜ਼ ਲਈ ਫੈਮਿਲੀਜ਼ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ, ਗੱਲ ਕਰਨੀ ਚਾਹੀਦੀ ਹੈ। ਹਾਂ, ਬਾਰ ਬਾਰ ਉਸ ਚੀਜ਼ ਬਾਰੇ ਗੱਲ ਕਰਨ ਦੀ ਲੋੜ ਨਹੀਂ, ਬਟ ਐਟਲੀਸਟ ਇੰਨਾ ਕੁ ਤੁਹਾਡਾ ਬੱਚਾ ਕੰਫਰਟੇਬਲ ਹੋਵੇ ਕਿ ਕਦੇ ਵੀ ਉਹਨੂੰ ਕੁਛ ਵੀ ਸਿਰਫ ਕਿਸੇ ਦਾ ਐਕਸ਼ਨ ਜਾਂ ਜੈਸਚਰ ਹੀ ਮਾੜਾ ਲੱਗੇ ਤਾਂ ਐਟਲੀਸਟ ਆ ਕੇ ਤੁਹਾਡੇ ਨਾਲ ਡਿਸਕਸ ਕਰੇ ਤੇ ਤੁਸੀਂ ਫਿਰ ਸੁਣੋ। ਇਹ ਨਹੀਂ ਕਿ ਉਹ ਕੁਛ ਕਹਿ ਰਿਹਾ ਤੇ ਤੁਸੀਂ ਨਾ ਨਾ ਨਾ ਕਰਕੇ ਅਵੋਇਡ ਕਰਕੇ ਸਾਈਡ ਹੋ ਜਾਓ। ਦੁਬਾਰਾ ਉਹ ਕਦੇ ਸ਼ਾਇਦ ਕੌਨਫੀਡੈਂਸ, ਮਤਲਬ ਉਸ ਬੱਚੇ ਲਈ ਜਾਂ ਕਿਸੇ ਲਈ ਵੀ ਇਸ ਬਾਰੇ ਗੱਲ ਕਰਨ ਲਈ ਪਹਿਲਾਂ ਉਹਨੂੰ ਬਹੁਤ ਜ਼ਿਆਦਾ ਕੌਨਫੀਡੈਂਸ ਜੁਟਾਉਣਾ ਪੈਂਦਾ। ਤਾਂ ਜੇ ਉਹ ਕਰ ਰਿਹਾ 5 ਮਿੰਟ ਜ਼ਰੂਰ ਬੈਠ ਕੇ ਗੱਲ ਸੁਣੋ। ਹੋ ਸਕਦਾ ਕੁਛ ਉਨੇ ਹੀ ਬੱਚੇ ਨੇ ਗਲਤ ਪ੍ਰਸੀਵ ਕੀਤਾ ਜਾਂ ਐਕਚੁਅਲੀ ਕੁਛ ਗਲਤ ਹੈ, ਤੇ ਉਸ ਤੋਂ ਬਾਅਦ ਜੋ ਵੀ ਤੁਹਾਨੂੰ ਅਪਰੋਪਰੀਏਟ ਐਕਸ਼ਨ ਹੈ ਜ਼ਰੂਰ ਲੈਣਾ ਚਾਹੀਦਾ।
1: ਜੀ ਡਾਕਟਰ ਸਾਹਿਬ, ਇੱਕ ਚਲਦੇ ਚਲਦੇ ਸਰੋਤਿਆਂ ਨੂੰ ਇਹ ਵੀ ਜਾਣਕਾਰੀ ਦਿਓ ਜੀ ਕਿ ਸਮਾਜ ਦੇ ਵਿੱਚ ਜਦੋਂ ਆਪਾਂ ਜਿਨਸੀ ਤੇ ਮਾਨਸਿਕ ਸਿਹਤ ਬਾਰੇ ਗੱਲਬਾਤ ਕਰਦੇ ਹਾਂ ਤਾਂ ਇਹ ਜਿਹੜੇ ਦਿਨ ਮਨਾਏ ਜਾਂਦੇ ਨੇਗੇ, ਕੀ ਇਹਨਾਂ ਦੇ ਪ੍ਰਤੀ ਜਾਂ ਇਹ ਦਿਨ ਮਨਾ ਕੇ ਵੀ ਜਾਗਰੂਕਤਾ ਫੈਲਾਈ ਜਾ ਸਕਦੀ ਹੈ? ਇਹ ਦਿਨ ਕਿਵੇਂ ਪ੍ਰਭਾਵਿਤ ਕਰਦੇ ਆ ਸਾਡੀ ਮਾਨਸਿਕ ਸਿਹਤ ਨੂੰ ਜੀ?
0: ਦੇਖੋ, ਰੋਜ਼ ਸਭ ਕੁਛ ਚੱਲ ਰਿਹਾ, ਪਰ ਜਦੋਂ ਕੋਈ ਖਾਸ ਜਿਵੇਂ ਇਹ ਵਾਲਾ ਦਿਨ, ਹੁਣ ਕੱਲ 19 ਜੂਨ ਨੂੰ ਇਹ ਵਾਲਾ ਦਿਨ ਸਮਰਪਿਤ ਹੈ, ਤਾਂ ਉਸ ਦਿਨ ਉਸ ਟੌਪਿਕ ਬਾਰੇ ਜਦੋਂ ਹਰ ਜਗ੍ਹਾ ਗੱਲ ਹੁੰਦੀ ਹੈ, ਅਵੇਅਰਨੈਸ ਦਿੱਤੀ ਜਾਂਦੀ, ਜਾਗਰੂਕਤਾ ਦਿੱਤੀ ਜਾਂਦੀ ਹੈ, ਤਾਂ ਐਟਲੀਸਟ ਕੋਈ ਉਸ ਬਾਰੇ ਗੱਲ ਕਰ ਰਿਹਾ। ਤਾਂ ਜੇ ਕੋਈ ਇਸ ਚੀਜ਼ ਤੋਂ ਪ੍ਰਭਾਵਿਤ ਹੈ ਤਾਂ ਉਹਨੂੰ ਸ਼ਾਇਦ ਪਹਿਲਾਂ ਲੱਗ ਰਿਹਾ ਕਿ ਉਹ ਕੱਲਾ ਹੀ ਇਸ ਚੀਜ਼ ਨਾਲ ਜੂਝ ਰਿਹਾ, ਬਟ ਉਹਨੂੰ ਪਤਾ ਹੈ ਇਹਨਾਂ ਦਿਨਾਂ ਦੇ ਨਾਲ ਜਦੋਂ ਸਾਰੇ ਜਣੇ ਬੈਠ ਕੇ ਇਸ ਬਾਰੇ ਗੱਲ ਕਰਦੇ ਹੈ ਕਿ ਸਮਾਜ ਵਿੱਚ ਹੋਰ ਲੋਕ ਵੀ ਪ੍ਰਭਾਵਿਤ ਹੁੰਦੇ ਹੈ, ਕਿੱਥੇ ਨਾ ਕਿੱਥੇ ਉਹਦਾ ਕਸੂਰ ਨਹੀਂ ਹੈ ਜੇ ਕੁਛ ਵੀ ਇੱਦਾਂ ਦਾ ਉਹਦੇ ਨਾਲ ਵਾਪਰਿਆ, ਤੇ ਅੱਗੇ ਉਹਨੇ ਕਿੰਦੀ ਹੈਲਪ ਲੈਣੀ ਹੈ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਅੱਜ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸਣਾ ਚਾਹਾਂਗੇ ਕਿ ਕੱਲ ਯਾਨੀ 19 ਜੂਨ ਨੂੰ ਇੰਟਰਨੈਸ਼ਨਲ ਡੇ ਫਾਰ ਦਾ ਐਲੀਮੀਨੇਸ਼ਨ ਆਫ ਸੈਕਸੁਅਲ ਵਾਇਲੈਂਸ ਇਨ ਕਨਫਲਿਕਟ, ਇਹ ਜਿਹੜਾ ਦਿਨ ਹੈ ਮਨਾਇਆ ਜਾਂਦਾ, ਔਰ ਅੱਜ ਦਾ ਜੋ ਸਾਡਾ ਵਿਸ਼ਾ ਸੀ ਉਹ ਸੀ ਜੀ ਅਮਨ, ਇੱਜ਼ਤ, ਸੁਰੱਖਿਆ, ਹਰ ਇੱਕ ਦਾ ਹੱਕ ਤੇ ਵਿਸ਼ਵ ਦੇ ਮੁੱਦਾ ਮੌਕਿਆਂ ਦਾ ਮਾਨਸਿਕ ਸਿਹਤ ਤੇ ਅਸਰ। ਸੋ ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਦੇ ਲਈ ਅੱਜ ਸਾਡੇ ਨਾਲ ਖਾਸ ਤੌਰ ਤੇ ਡਾਕਟਰ ਤਨੂਪ੍ਰੀਤ ਕੌਰ ਜੀ ਸਟੂਡੀਓ ਦੇ ਵਿੱਚ ਪਹੁੰਚੇ ਸਨ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਏ।
0: ਥੈਂਕ ਯੂ ਸੋ ਮਚ ਮੈਨੂੰ ਇੱਥੇ ਬੁਲਾਉਣ ਲਈ, ਤੇ ਮੈਂ ਐਂਡ ਤੇ ਜ਼ਰੂਰ ਫਿਰ ਤੋਂ ਇਹ ਕਹੂੰਗੀ ਕਿ ਜਿਵੇਂ ਆਪਾਂ ਆਪਣੀ ਸਰੀਰਕ ਸਿਹਤ ਦਾ ਧਿਆਨ ਦੇ ਰਹੇ ਹਾਂ, ਉਵੇਂ ਹੀ ਆਪਣੀ ਮਾਨਸਿਕ ਸਿਹਤ ਦਾ ਧਿਆਨ ਦਿਓ। ਕੁਛ ਵੀ ਤੁਹਾਨੂੰ ਕਦੇ ਵੀ ਕਿਸੇ ਨੂੰ ਹੈਲਪ ਚਾਹੀਦੀ ਹੈ, ਸਿਰਫ ਆ ਕੇ ਗੱਲ ਕਰੋ। ਬਿਲਕੁਲ ਇਹ ਨਾ ਸੋਚੋ ਕਿ ਜੇ ਅਸੀਂ ਡਾਕਟਰ ਕੋਲ ਚਲੇ ਗਏ ਜਾਂ ਮੇਰੇ ਕੋਲ ਆ ਰਹੇ ਹੋ ਤਾਂ ਨਾਲ ਦੀ ਨਾਲ ਤੁਹਾਡੀ ਇੱਕ ਦਵਾਈਆਂ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਤੇ ਤੁਸੀਂ ਉਹ ਲਓਗੇ, ਇੱਦਾਂ ਦਾ ਕੁਛ ਨਹੀਂ ਹੁੰਦਾ। ਕੋਈ ਵੀ ਤੁਹਾਡੇ ਮਨ 'ਚ ਡਾਊਟ ਹੈ ਜੇ ਤੁਹਾਡੀ ਦਵਾਈ ਕਿੱਥੋਂ ਚੱਲ ਵੀ ਰਹੀ ਕੁਛ ਵੀ, ਤਾਂ ਤੁਸੀਂ ਆ ਕੇ ਡਿਸਕਸ ਜ਼ਰੂਰ ਕਰ ਸਕਦੇ ਹੋ।
1: ਜੀ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਤੇ ਸਰੋਤਿਓ ਅੱਜ ਦਾ ਜੋ ਸਮਾਂ ਹੈ ਪ੍ਰੋਗਰਾਮ ਦਾ ਉਹ ਸਮਾਪਤੀ ਦੇ ਵੱਲ ਹੈ। ਜਾਣ ਤੋਂ ਪਹਿਲਾਂ ਅਸੀਂ ਤਕਨੀਕੀ ਸਹਿਯੋਗ ਦੇ ਲਈ ਸਾਡੀ ਤਕਨੀਕੀ ਟੀਮ ਦਾ ਧੰਨਵਾਦ ਕਰਨਾ ਚਾਹਾਂਗੇ, ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਨਾ ਚਾਹਾਂਗੇ, ਤੇ ਵਿਸ਼ੇਸ਼ ਸਹਿਯੋਗ ਦੇ ਲਈ ਸੀਮਾ ਜੀ ਦਾ ਧੰਨਵਾਦ ਕਰਨਾ ਚਾਹਾਂਗੇ। ਇਸ ਦੇ ਨਾਲ ਹੀ ਮੈਨੂੰ ਯਾਨੀ ਖੁਸ਼ਪ੍ਰੀਤ ਸ਼ੇਰਗਿੱਲ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।
2: ਜੀ ਭੈਣੋ, ਤੁਸੀਂ ਸੁਣ ਰਹੇ ਸੀ ਸਿਲਸਿਲਾ ਸਿਹਤ ਸੰਭਾਲ। ਅੱਜ ਦਾ ਵਿਸ਼ਾ ਸੀ ਅਮਨ, ਇੱਜ਼ਤ, ਸੁਰੱਖਿਆ, ਹਰ ਇੱਕ ਦਾ ਹੱਕ, ਤੇ ਇਸ ਵਿਸ਼ੇ ਤੇ ਜਾਣਕਾਰੀ ਦੇ ਰਹੇ ਸਨ ਡਾਕਟਰ ਤਨੂਪ੍ਰੀਤ ਕੌਰ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਖੁਸ਼ਪ੍ਰੀਤ ਸ਼ੇਰਗਿੱਲ। ਜੀ ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ, ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਸਮਾਂ ਇਸ ਵੇਲੇ 1:14 ਦਾ ਹੋ ਚੁੱਕਿਆ, ਤੇ ਆਓ ਪ੍ਰੋਗਰਾਮ ਦੇ ਤਹਿਤ ਕੁਝ ਜ਼ਰੂਰੀ ਸੁਨੇਹੇ ਵੀ ਸੁਣਾਂਗੇ ਤੇ ਇੱਕ ਗੀਤ ਵੀ ਤੁਹਾਡੀ ਨਜ਼ਰ ਕਰਾਂਗੇ। ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ 101.1 MHz ਤੇ।
3: है सबका फेवरेट
4: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

0: ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਸੰਪੂਰਨ ਹੁੰਦਾ ਹੈ। ਨਮਸਕਾਰ, ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।
0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਸਮਾਂ ਇਸ ਵੇਲੇ 1:09 ਤੇ 47 ਸਕਿੰਟ ਦਾ। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਨਰਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਚ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਸ ਮੌਕੇ ਰਾਸ਼ਟਰਪਤੀ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਬਲਾਂ ਦੇ ਕਰਮਚਾਰੀਆਂ ਨੂੰ ਬਹਾਦਰੀ ਪੁਰਸਕਾਰ ਪ੍ਰਦਾਨ ਕਰਨਗੇ। ਇਹ ਪੁਰਸਕਾਰ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕਰਨ ਵਾਲੇ ਸੈਨਿਕਾਂ ਨੂੰ ਦਿੱਤੇ ਜਾਂਦੇ ਨੇ। ਇਹ ਸਨਮਾਨ ਦੇਸ਼ ਦੀ ਦਹਿਸ਼ਤਗਰਦੀ ਤੇ ਸਰਹੱਦੀ ਖੇਤਰਾਂ ਚ ਚੁਣੌਤੀਆਂ ਖਿਲਾਫ਼ ਲੜਾਈ ਨੂੰ ਵੀ ਦਰਸਾਉਂਦੇ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਇਸ ਮਹੀਨੇ ਦੀ 8 ਤਰੀਕ ਨੂੰ ਰਾਸ਼ਟਰਪਤੀ ਭਵਨ ਵਿਖੇ ਰੱਖਿਆ ਸਨਮਾਨ ਸਮਾਰੋਹ ਦੇ ਪਹਿਲੇ ਗੇੜ ਵਿੱਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਕਾਦੀਆਂ ਹਲਕੇ ਨੂੰ ਸਬ ਡਿਵੀਜ਼ਨ ਵਜੋਂ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ ਅਤੇ ਆਧੁਨਿਕ ਪ੍ਰਸ਼ਾਸਨਿਕ ਕੰਪਲੈਕਸ

0: ਇਹ ਸਾਰੀਆਂ ਪ੍ਰਮੁੱਖ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠ ਉਪਲਬਧ ਹੋਣਗੀਆਂ। ਕੱਲ ਗੁਰਦਾਸਪੁਰ ਦੇ ਕਾਦੀਆਂ 'ਚ ਵਿਸ਼ੇਸ਼ ਜਨਤਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਭਰੋਸਾ ਵੀ ਦਿੱਤਾ ਕਿ ਕਿਹੜੀ ਸ਼ੂਗਰ ਮਿੱਲ ਦੇ ਗੰਨੇ ਦੇ ਬਕਾਏ ਜਲਦ ਹੀ ਅਦਾ ਕਰ ਦਿੱਤੇ ਜਾਣਗੇ। ਮੁੱਖ ਮੰਤਰੀ ਨੇ ਪੰਜਾਬ ਨੂੰ ਨਸ਼ਾ ਮੁਕਤ, ਸਿਹਤਮੰਦ ਅਤੇ ਖੇਡ ਸੱਭਿਆਚਾਰ ਵਾਲਾ ਸੂਬਾ ਬਣਾਉਣ ਲਈ ਕੱਲ 500 ਆਧੁਨਿਕ ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕੀਤੇ। ਕੱਲ ਫਰੀਦਕੋਟ ਵਿਖੇ ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਪਹਿਲਾਂ ਹੀ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਮੁੱਖ ਮੰਤਰੀ ਨੇ ਆਖਿਆ,
1: ਪਿੰਡ ਚੰਦਵਾਜਾ ਤੋਂ 500 ਜਿੰਮਾਂ ਦਾ ਉਦਘਾਟਨ ਕੀਤਾ ਗਿਆ। ਪਿੰਡ ਜਿੰਮ ਜਿਹੜੇ ਨੇ ਬੜੇ ਸ਼ਾਨਦਾਰ ਸੈੱਟ ਆਏ ਨੇ, ਸਾਰੇ ਕੁਆਲਿਟੀ ਦੇ ਸੈੱਟ ਨੇ। ਬਿਲਕੁਲ ਜੋ ਇੱਕ ਮਾਡਰਨ ਜਿੰਮ ਜਿਹੜਾ ਉਹ ਹੁੰਦਾ, ਉਸੇ ਤਰ੍ਹਾਂ ਦਾ ਸਾਰਾ ਇਨਫਰਾਸਟ੍ਰਕਚਰ ਹੈ। ਨੌਜਵਾਨ ਮੁੰਡੇ ਕੁੜੀਆਂ ਜਿੰਮ 'ਚ ਆਉਂਦੇ ਆ, ਉਹਨਾਂ ਨੂੰ ਆਪਣੇ ਸਰੀਰ ਨਾਲ ਪਿਆਰ ਹੋ ਜਾਂਦਾ, ਉਹ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ, ਇੱਕ ਦੂਜੇ ਤੋਂ ਜਿੱਤਣ ਦੀ ਭਾਵਨਾ ਪੈਦਾ ਹੋ ਜਾਂਦੀ ਹੈ। ਉਹਦੇ ਨਾਲ ਭੈੜੀ ਸੰਗਤ ਤੋਂ, ਬੁਰੀ ਸੰਗਤ ਤੋਂ ਉਹਨਾਂ ਦਾ ਬਚਾਅ ਰਹਿੰਦਾ।
0: ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਸਿਰਫ ਖੇਡਾਂ ਲਈ 1791 ਕਰੋੜ ਰੁਪਏ ਦਾ ਰਿਕਾਰਡ ਬਜਟ ਰੱਖਿਆ ਗਿਆ। ਇਸ ਦੇ ਨਾਲ ਹੀ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 3,100 ਖੇਡ ਮੈਦਾਨ ਵਿਕਸਿਤ ਕੀਤੇ ਜਾ ਰਹੇ ਨੇ, ਜਿਨ੍ਹਾਂ ਵਿੱਚੋਂ 250 ਖੇਡ ਮੈਦਾਨ ਪਹਿਲਾਂ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਟੈਕਨੀਕਲ ਗ੍ਰੇਡ ਯੂਰੀਆ ਦੀ ਥਾਂ ਸਬਸਿਡੀ ਵਾਲੇ ਐਗਰੀਕਲਚਰ ਗ੍ਰੇਡ ਯੂਰੀਆ ਦੀ ਸਪਲਾਈ ਦੇ ਮਾਮਲੇ ਵਿੱਚ 7 ਅਧਿਕਾਰੀਆਂ ਨੂੰ ਚਾਰਜਸ਼ੀਟ ਜਾਰੀ ਕੀਤੀ ਹੈ, ਜਦਕਿ ਇੱਕ ਹੋਰ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਨੇ ਸਬੰਧਤ ਮਾਮਲੇ 'ਚ ਤੁਰੰਤ ਵਿਆਪਕ ਤੇ ਸਮਾਬੱਧ ਕਾਰਵਾਈ ਕੀਤੀ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪ੍ਰਸ਼ਾਸਕੀ ਸਕੱਤਰ ਸਹਿਕਾਰਤਾ ਵਿਭਾਗ ਦੇ ਨੇ ਮਾਰਕਫੈਡ ਅਤੇ ਮਿਲਕਫੈਡ ਦੇ ਪ੍ਰਬੰਧਕੀ ਨਿਦੇਸ਼ਕ ਨੂੰ ਤੁਰੰਤ ਤੱਥ ਖੋਜ ਜਾਂਚ ਵਿਟਣ ਅਣਗੇਲੀ ਲਈ ਜ਼ਿੰਮੇਵਾਰੀ ਤੈਅ ਕਰਨ ਤੇ ਬਿਨਾਂ ਕਿਸੇ ਦੇਰੀ ਦੀ ਕਾਰਵਾਈ ਰਿਪੋਰਟਾਂ ਸੌਂਪਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਟੈਕਨੀਕਲ ਗ੍ਰੇਡ ਯੂਰੀਆ ਦੀ ਖਰੀਦ ਲਈ ਜ਼ਿੰਮੇਵਾਰ ਜਨਰਲ ਮੈਨੇਜਰ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ 25 ਜੂਨ ਨੂੰ ਸਖ਼ਤ ਸਜ਼ਾ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਹਨਾਂ ਤੇ ਤੁਰੰਤ ਕਾਰਵਾਈ ਕਰਦਿਆਂ ਮਿਲਕਫੈਡ ਨੇ ਖੰਨਾ ਕੈਟਲ ਫੀਡ ਪਲਾਂਟ ਦੇ ਜਨਰਲ ਮੈਨੇਜਰ, ਮੈਨੇਜਰ ਤੇ ਕੁਆਲਿਟੀ ਇੰਚਾਰਜ, ਡਿਪਟੀ ਮੈਨੇਜਰ ਇੰਚਾਰਜ ਤੇ ਸਹਾਇਕ ਖਰੀਦ ਇੰਚਾਰਜ ਖਿਲਾਫ ਚਾਰਜਸ਼ੀਟ ਜਾਰੀ ਕੀਤੀ। ਸਬੰਧਤ ਸੀਨੀਅਰ ਸਹਾਇਕ ਦਾ ਪ੍ਰਸ਼ਾਸਕੀ ਹਿੱਤ ਵਿੱਚ ਤਬਾਦਲਾ ਵੀ ਕਰ ਦਿੱਤਾ ਗਿਆ। ਸਬੰਧਤ ਅਧਿਕਾਰੀਆਂ ਤੋਂ ਮਿਲਣ ਵਾਲੀਆਂ ਰਿਪੋਰਟਾਂ ਦੇ ਆਧਾਰ ਤੇ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਜਲੰਧਰ ਜ਼ਿਲ੍ਹੇ ਵਿੱਚ ਬੂਥ ਲੈਵਲ ਅਫਸਰਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ। ਇਸੇ ਤਹਿਤ BLS ਵੱਲੋਂ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਤਸਦੀਕ ਤੇ ਲੋੜੀਂਦੀ ਜਾਣਕਾਰੀ ਭਰਨ ਲਈ ਗਣਨਾ ਫਾਰਮ ਮੁਹੱਈਆ ਕਰਵਾਏ ਜਾ ਰਹੇ ਨੇ। ਇਸੇ ਤਹਿਤ ਕੱਲ੍ਹ ਰਾਜ ਸਭਾ ਦੇ ਉੱਘੇ ਮੈਂਬਰ ਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਸਬੰਧਤ BLOs ਵੱਲੋਂ ਫਾਰਮ ਸੌਂਪਿਆ ਗਿਆ। ਜ਼ਿਕਰਯੋਗ ਹੈ ਕਿ ਘਰ ਘਰ ਸਰਵੇਖਣ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। 1 ਅਕਤੂਬਰ ਨੂੰ ਅੰਤਮ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ। ਗੁਰਦਾਸਪੁਰ ਵਿੱਚ ਰਾਵੀ ਦਰਿਆ ਵਿੱਚ ਅਚਾਨਕ ਪਿੱਛੋਂ ਪਾਣੀ ਛੱਡੇ ਜਾਣ ਕਾਰਨ ਬੀਤੇ ਕੱਲ੍ਹ ਮਕੌੜਾ ਪੱਤਣ ਵਿਖੇ ਪਲਟੂਨ ਪੁਲ ਦਾ ਅੱਧਾ ਹਿੱਸਾ ਤੇਜ਼ ਪਾਣੀ ਦੇ ਵਹਾਅ 'ਚ ਰੁੜ ਗਿਆ। ਇਸ ਕਾਰਨ ਦਰਿਆ ਪਾਰ ਵਾਸਤੇ 6 ਤੋਂ ਵੱਧ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਪੂਰੀ ਤਰ੍ਹਾਂ ਬੰਦ ਹੋ ਗਿਆ। ਜ਼ਰੂਰੀ ਕੰਮ ਲਈ ਇਸ ਰਸਤੇ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਨੇ ਦੱਸਿਆ ਕਿ ਬਿਨਾਂ ਕਿਸੇ ਸੂਚਨਾ ਦੇ ਪਾਣੀ ਛੱਡਣ ਕਾਰਨ ਦਰਿਆ 'ਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਨਾਲ ਪੁਲ ਦਾ ਹਿੱਸਾ ਪਾਣੀ ਵਿੱਚ ਰੁੜ ਗਿਆ। ਇਸ ਕਾਰਨ ਵਾਹਨਾਂ ਦੀ ਆਵਾਜਾਈ ਤਾਂ ਪਹਿਲਾਂ ਹੀ ਰੁਕ ਗਈ ਸੀ, ਹੁਣ ਪੈਦਲ ਲੰਘਣਾ ਵੀ ਸੰਭਵ ਨਹੀਂ ਰਿਹਾ। ਭਾਰਤੀ ਪੁਰਸ਼ ਹਾਕੀ ਟੀਮ ਨੇ ਲੰਡਨ ਵਿੱਚ FIH ਹਾਕੀ ਪ੍ਰੋ ਲੀਗ ਦੇ ਰਿਵਰਸ ਮੈਚ ਵਿੱਚ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੂੰ 3-2 ਨਾਲ ਹਰਾਇਆ। ਨਿਯਮਿਤ ਸਮੇਂ ਦੇ ਅਖੀਰ ਤੱਕ ਦੋਵੇਂ ਟੀਮਾਂ 0-0 ਨਾਲ ਬਰਾਬਰ ਸਨ। ਭਾਰਤ ਦੇ ਅਭਿਸ਼ੇਕ ਸ਼ਿਲਾਨੰਦ ਅਤੇ ਹਾਰਦਿਕ ਸਿੰਘ ਨੇ ਪੈਨਲਟੀ ਸ਼ੂਟਆਊਟ ਵਿੱਚ ਗੋਲ ਕੀਤੇ। ਡਿਫੈਂਡਰ ਸੰਜੇ ਨੂੰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਾਸਤੇ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 1:15 ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।
3: ਹੈਲੋ ਫਰਮਾਇਸ਼।

ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਆਫਟਰਨੂਨ। ਜੀ ਦੋਸਤੋ, ਜਿੱਦਾਂ ਕਿ ਪ੍ਰੋਗਰਾਮ ਦਾ ਨਾਂ ਹੈ ਹੈਲੋ ਫਰਮਾਇਸ਼, ਤੇ ਤੁਸੀਂ ਹੈਲੋ ਹੈਲੋ ਕਰਨੀ ਹੈ, ਪਰ ਥੋੜ੍ਹਾ ਜਿਹਾ ਸਬਰ ਰੱਖਣਾ, ਕਿਉਂਕਿ ਅੱਜ ਤੁਹਾਡੇ ਲਈ ਅਸੀਂ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ ਥੋੜ੍ਹਾ ਜਿਹਾ ਇੱਕ ਮੁਲਾਕਾਤ, ਬੜੀ ਜ਼ਰੂਰੀ ਮੁਲਾਕਾਤ ਤੁਹਾਡੀ ਕਰਵਾਵਾਂਗੇ, ਜਿਸ ਦੇ ਤਹਿਤ ਤੁਹਾਨੂੰ ਜਾਣਕਾਰੀ ਦੇਵਾਂਗੇ ਸਰਬ ਲੋਹ ਤੋਂ ਬਣੇ ਭਾਂਡਿਆਂ ਦੀ ਚਿਕਿਤਸਕ ਗੁਣਵੱਤਾ ਤੇ ਸੱਭਿਆਚਾਰਕ ਅਹਿਮੀਅਤ ਬਾਰੇ, ਤੇ ਜਾਣਕਾਰੀ ਦੇਣਗੇ ਪ੍ਰੋਫੈਸਰ ਸੁਖਦੇਵ ਸਿੰਘ, ਤੇ ਇਸ ਦੇ ਵਿੱਚ ਮੁਲਾਕਾਤੀ ਹੋਣਗੇ ਮਨਦੀਪ ਰਜੌਰਾ। ਪਰ ਹਮੇਸ਼ਾ ਦੀ ਤਰ੍ਹਾਂ ਅਸੀਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਇੱਕ ਖੂਬਸੂਰਤ ਜਿਹੇ, ਪਿਆਰੇ ਜਿਹੇ, ਮਿੱਠੇ ਜਿਹੇ ਗੀਤ ਦੇ ਨਾਲ।

0: ਦੱਸ ਮੇਰੇ ਦਿਲ ਭਰਾ ਵੇ ਤੂੰ ਕਿਹੜੇ ਅਰਸ਼ ਦਾ ਤਾਰਾ। ਬਹੁਤ ਹੀ ਖੂਬਸੂਰਤ ਗੀਤ ਜਿਸ ਦੇ ਵਿੱਚ ਆਵਾਜ਼ਾਂ ਸਨ ਆਸ਼ਾ ਭੋਂਸਲੇ ਤੇ ਮੁਹੰਮਦ ਰਫੀ ਸਾਹਿਬ ਦੀਆਂ। ਫਿਲਮ ਦਾ ਨਾਂ ਸੀ ਸੱਸੀ ਪੁੰਨੂ। ਫਿਲਹਾਲ ਪ੍ਰੋਗਰਾਮ ਹੈ ਜੀ ਹੈਲੋ ਫਰਮਾਇਸ਼, ਤੇ ਮੈਂ ਹਾਂ ਤੁਹਾਡੇ ਨਾਲ ਦੀਪਾ ਛਾਬੜਾ। ਤੇ ਜਿੱਦਾਂ ਕਿ ਅੱਜ ਦਿਨ ਸੋਮਵਾਰ ਨੂੰ ਅਸੀਂ ਜ਼ਾਇਕਾ ਲੈ ਕੇ ਆਉਂਦੇ ਹਾਂ ਤੁਹਾਡੇ ਲਈ, ਤੇ ਇਸ ਸਿਲਸਿਲੇ ਦੇ ਤਹਿਤ ਹੀ ਇੱਕ ਮਿਲਦੀ ਜੁਲਦੀ ਅਸੀਂ ਮੁਲਾਕਾਤ ਤੁਹਾਡੀ ਕਰਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਸਰਬ ਲੋਹ ਤੋਂ ਬਣੇ ਭਾਂਡਿਆਂ ਦੀ ਚਿਕਿਤਸਕ ਗੁਣਵੱਤਾ ਅਤੇ ਸੱਭਿਆਚਾਰਕ ਅਹਿਮੀਅਤ ਬਾਰੇ। ਤੇ ਇਹ ਜਾਣਕਾਰੀ ਦੇਣਗੇ ਪ੍ਰੋਫੈਸਰ ਸੁਖਦੇਵ ਸਿੰਘ, ਤੇ ਉਹਨਾਂ ਨਾਲ ਗੱਲਬਾਤ ਕਰਨਗੇ, ਯਾਨੀ ਕਿ ਮੁਲਾਕਾਤੀ ਰਹਿਣਗੇ ਮਨਦੀਪ ਰਜੌਰਾ। ਤੇ ਆਓ ਜੀ ਸੁਣਦੇ ਹਾਂ ਇਹ ਮੁਲਾਕਾਤ।
1: ਸਰੋਤਿਓ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਰੋਤਿਓ, ਅੱਜ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਸਰਬਲੋਹ ਤੋਂ ਬਣੇ ਭਾਂਡਿਆਂ ਦੀ ਅਹਿਮੀਅਤ ਬਾਰੇ, ਇਹਨਾਂ ਦੀ ਸੱਭਿਆਚਾਰਕ ਅਹਿਮੀਅਤ ਅਤੇ ਇਹਨਾਂ ਦੀ ਚਿਕਿਤਸਕ ਗੁਣਵੱਤਾ ਉੱਤੇ ਵੀ ਅਸੀਂ ਗੱਲ ਕਰਾਂਗੇ। ਤੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਪ੍ਰੋਫੈਸਰ ਡਾਕਟਰ ਸੁਖਦੇਵ ਸਿੰਘ ਜੀ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਅਪਲਾਈਡ ਲਿੰਗਵਿਸਟਿਕਸ ਵਿਭਾਗ ਜਿਹੜਾ ਹੈ ਉੱਥੋਂ ਬਤੌਰ ਪ੍ਰੋਫੈਸਰ ਰਿਟਾਇਰ ਹੋਏ ਨੇ, ਅਤੇ ਸਾਬਕਾ ਵਾਈਸ ਚੇਅਰਮੈਨ ਨੇ ਇੰਡੀਅਨ ਨੈਸ਼ਨਲ ਟਰੱਸਟ ਫੋਰ ਆਰਟ ਐਂਡ ਕਲਚਰ ਹੈਰੀਟੇਜ। ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਇਸ ਪ੍ਰਸਾਰਣ ਚ।
2: ਧੰਨਵਾਦ ਜੀ, ਮੈਂ ਆਕਾਸ਼ਵਾਣੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਔਰ ਉਹਨਾਂ ਨੂੰ ਇਹ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਜੀ ਹਾਂ ਕਹਿੰਦਾ
1: ਜੀ। ਪ੍ਰੋਫੈਸਰ ਸਾਹਿਬ, ਬੀਤੇ ਦਿਨੀ ਅਸੀਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਤੁਹਾਡਾ ਇੱਕ ਲੇਖ ਪੜ੍ਹਿਆ, ਜਿਸ ਦੇ ਵਿੱਚ ਤੁਸੀਂ ਲੋਹ ਅਤੇ ਸਰਬਲੋਹ ਦੀ ਗੱਲ ਕੀਤੀ ਹੈ। ਸਰਬਲੋਹ ਦੇ ਸੱਭਿਆਚਾਰਕ ਪੱਖ ਦੀ ਗੱਲ ਉਹਦੇ ਚ ਹੋਈ ਹੈ, ਨਾਲੋ ਨਾਲ ਉਸ ਦੇ ਇਤਿਹਾਸ ਦੀ ਗੱਲ ਹੋਈ ਹੈ, ਕਿਸ ਤਰ੍ਹਾਂ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਰਲਿਆ ਅਤੇ ਉਸ ਨੂੰ ਜੋ ਚੁਣੌਤੀਆਂ ਦਰਪੇਸ਼ ਨੇ ਸਰਬਲੋਹ ਨੂੰ, ਤੇ ਉਹਦੀ ਵੀ ਗੱਲ ਹੋਈ ਹੈ। ਸਰਬਲੋਹ ਦੀ ਚਿਕਿਤਸਕ ਗੁਣਵੱਤਾ ਦੀ ਗੱਲ ਵੀ ਤੁਸੀਂ ਉਸ ਆਰਟੀਕਲ ਦੇ ਵਿੱਚ ਕੀਤੀ ਹੈ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਲੋਹਾ ਅਤੇ ਸਰਬਲੋਹ ਦੇ ਵਿੱਚ ਕੀ ਫਰਕ ਹੈ।
2: ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਜਿਹੜੀਆਂ ਧਾਤਾਂ ਨੇ, ਧਾਤਾਂ ਦਾ ਜਿਹੜਾ ਸਰੋਤ ਹੈ
1: ਜੀ,
2: ਉਹ ਆਮ ਤੌਰ ਦੇ ਉੱਤੇ ਜਿਹੜੇ ਧਰਤੀ ਹੈ ਉਹਦੇ ਵਿੱਚ ਚਟਾਨਾਂ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਕੁਝ ਸਰੋਤ ਨੇ ਉਹਨਾਂ ਦੇ ਵਿੱਚੋਂ ਹੁੰਦਾ
1: ਜੀ।
2: ਪਰ ਓਰਿਜਨਲੀ ਜਿਹੜਾ ਲੋਹੇ ਦਾ ਪਹਿਲਾਂ ਸ਼ੁਰੂ ਸਰੋਤ ਸੀਗਾ, ਕੋਈ ਤਕਰੀਬਨ ਇਹ ਮੰਨਿਆ ਜਾਂਦਾ ਕਿ 5000 ਤੋਂ 3000 ਜਿਹੜੀ BC ਦੇ ਵਿੱਚ
1: ਜੀ,
2: ਉਦੋਂ ਆਕਾਸ਼ ਤੋਂ ਜਿਹੜੇ ਡਿੱਗਦੇ ਸੀਗੇ ਉਲਕਾ ਪਿੰਡ ਜਾਂ ਜਿਹਨਾਂ ਨੂੰ ਮੀਟੇਰਾਈਟਸ ਕਹਿੰਦੇ ਆ, ਉੱਪਰੋਂ ਜਦੋਂ ਉਹ ਡਿੱਗਦੇ ਸੀਗੇ ਤੇ ਉਹਨਾਂ ਦੇ ਵਿੱਚ ਲੋਹਾ ਹੁੰਦਾ ਸੀਗਾ
1: ਜੀ,
2: ਉਹਨਾਂ ਦੇ ਵਿੱਚ ਇਹ ਧਾਤ ਹੁੰਦੀ ਸੀਗੀ ਤੇ ਉਹਦੇ ਤੋਂ ਉਹਦੀ ਵਰਤੋਂ ਕੀਤੀ ਜਾਂਦੀ ਸੀਗੀ। ਉਹਨੂੰ ਕੁਝ ਸੋਧਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਇੰਨੀ, ਪਰ ਜਦੋਂ ਅਸੀਂ ਜਿਹੜੀ ਮਿੱਟੀ ਦੇ ਵਿੱਚੋਂ ਜਿਹੜੀਆਂ ਧਾਤਾਂ ਨਿਕਲਦੀਆਂ ਨੇ, ਚਟਾਨਾਂ ਚੋਂ ਜਿਹੜੀਆਂ ਧਾਤਾਂ ਮਿਲਦੀਆਂ ਨੇ
1: ਜੀ,
2: ਉਹ ਸ਼ੁੱਧ ਰੂਪ ਚ ਨਹੀਂ ਹੁੰਦੀਆਂ। ਉਹਨਾਂ ਨੂੰ ਜਿਹੜਾ ਇੱਕ ਪ੍ਰੋਸੈਸ ਉਹਦਾ ਹੁੰਦਾ, ਉਹਦੇ ਚੋਂ ਉਹਨਾਂ ਨੂੰ ਪਿਘਲਾ ਕੇ ਤੇ ਫਿਰ ਉਹਨਾਂ ਨੂੰ ਉਹਦੇ ਚੋਂ ਅਲੱਗ ਅਲੱਗ ਕੀਤੇ ਜਾਂਦੇ ਨੇ ਉਹਦੇ ਐਲੀਮੈਂਟਸ
1: ਜੀ।
2: ਤੇ ਜਿਹੜਾ ਜਿਹਨੂੰ ਅਸੀਂ ਲੋਹਾ ਕਹਿੰਦੇ ਹਾਂ, ਸ਼ੁੱਧ ਲੋਹਾ, ਸ਼ੁੱਧ ਲੋਹਾ ਜਦੋਂ ਹੋ ਜਾਂਦਾ ਹੈ ਤੇ ਫਿਰ ਉਹਦੇ ਚ ਉਹ ਨਰਮ ਬਹੁਤ ਹੁੰਦਾ
1: ਜੀ।
2: ਉਹ ਨਰਮ ਹੋਣ ਕਰਕੇ ਜਿਹੜੀਆਂ ਉਹਦੀਆਂ ਕੁਆਲਿਟੀਜ਼ ਇੰਨੇ ਨਰਮ ਹੁੰਦੀਆਂ ਨੇ, ਉਹ ਇਹ ਤਾਂ ਹੁੰਦਾ ਵੀ ਉਹਨੂੰ ਜਿਸ ਤਰੀਕੇ ਨਾਲ ਮਰਜ਼ੀ ਤੁਸੀਂ ਉਹਦੀ ਸ਼ੇਪ ਦੇ ਲਓ, ਜਿੰਨਾ ਨਰਮ ਹੋਏਗੀ ਚੀਜ਼ ਉਹਨੂੰ ਤੁਸੀਂ ਸ਼ੇਪ ਦੇਣੀ ਸੌਖੀ ਹੋਏਗੀ
1: ਜੀ,
2: ਉਹਨੂੰ ਕੱਚੇ ਦੇ ਨਾਲ ਮੋਲਡਿੰਗ ਉਹਦੀ ਜਿਹੜੀ ਹੈ ਸੌਖੀ ਹੋਏਗੀ। ਪਰ ਇਹ ਹੁੰਦਾ ਕਿ ਜਦੋਂ ਉਹਦੀ ਵਰਤੋਂ ਕਰਦੇ ਹਾਂ ਤੇ ਫਿਰ ਉਹ ਡਿੰਗਾ ਵੀ ਹੋ ਜਾਂਦਾ, ਚਿੱਬਾ ਹੋ ਜਾਂਦਾ ਜਾਂ ਉਹਦੇ ਚ ਕੁਝ ਹੋਰ ਇਸ ਤਰ੍ਹਾਂ ਦੀ ਜਿਹੜੀ ਉਹਦੀ ਸ਼ਕਲ ਹੈ ਉਹ ਕਾਇਮ ਨਹੀਂ ਰਹਿੰਦੀ
1: ਜੀ।
2: ਇਸ ਕਰਕੇ ਫਿਰ ਉਹਨੂੰ ਸਖ਼ਤ ਬਣਾਉਣ ਲਈ ਉਹਦੇ ਵਿੱਚ ਕੁਝ ਹੋਰ ਚੀਜ਼ਾਂ ਸ਼ਾਮਿਲ ਕਰਨੀਆਂ ਪੈਂਦੀਆਂ ਨੇ। ਪਹਿਲਾਂ ਪਹਿਲ ਜਦੋਂ ਇਹ ਕੀਤਾ ਗਿਆ ਤੇ ਉਹਦੇ ਚ ਕਾਰਬਨ ਨੂੰ ਜਿਹੜਾ ਇਹਦੇ ਵਿੱਚ ਮਿਲਾਇਆ ਜਾਂਦਾ ਸੀਗਾ
1: ਜੀ।
2: ਤੇ ਜਿਹੜਾ ਇਹ ਸਰਬਲੋਹ ਜਿਹਨੂੰ ਅਸੀਂ ਕਹਿੰਦੇ ਹਾਂ, ਇਹਦੇ ਲਈ ਕਾਰਬਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, 1% ਤੋਂ ਵੀ ਘੱਟ ਮਾਤਰਾ ਨਾਲ ਜਿਹੜਾ ਇਹ ਧਾਤ ਬਣ ਜਾਂਦੀ ਹੈ। ਤੇ ਕਾਰਬਨ ਦੇ ਨਾਲ ਇਹਦੇ ਵਿੱਚ ਸ਼ਕਤੀ ਆ ਜਾਂਦੀ ਹੈ ਧਾਤ ਦੇ ਵਿੱਚ, ਜਿਹਦੇ ਨਾਲ ਇਹ ਹੁੰਦਾ ਵੀ ਉਹ ਜਿਹੜੇ ਉਹਦੇ ਚ ਜੋ ਅਸੀਂ ਪਦਾਰਥ ਬਣਾਉਂਦੇ ਹਾਂ, ਜੋ ਵੀ ਜਿਹੜੀਆਂ ਜੇ ਬਰਤਨ ਨੇ ਜਾਂ ਕੁਝ ਹੋਰ ਚੀਜ਼ਾਂ ਨੇ, ਉਹਨਾਂ ਦੇ ਵਿੱਚ ਫਿਰ ਉਹਨਾਂ ਦੇ ਉਹ ਮੁੜਦੀਆਂ ਨੀ ਹੈਗੀਆਂ, ਉਹਨਾਂ ਦੇ ਵਿੱਚ ਚਿੱਬ ਨੀ ਪੈਂਦੇ।
1: ਠੀਕ ਹੈ।
2: ਤੋ ਸਰਬਲੋਹ ਜਿਹੜੀ ਹੈ, ਕਿਉਂਕਿ ਇੰਨੀ ਘੱਟ ਮਾਤਰਾ ਵਿੱਚ ਕਾਰਬਨ ਹੁੰਦੀ ਹੈ, ਇਸ ਕਰਕੇ

0: ਇਹ ਲੋਕ ਇਹਨੂੰ ਇਹ ਮੰਨ ਲੈਂਦੇ ਨੇ ਕਿ ਇਹ ਸ਼ਾਇਦ ਪਿਓਰ ਲੋਹਾ ਹੀ ਹੈ, ਇਹ ਮਤਲਬ ਜਿਹੜਾ ਸ਼ੁੱਧ ਲੋਹਾ, ਪਰ ਇਹ ਸ਼ੁੱਧ ਲੋਹਾ ਨਹੀਂ ਹੁੰਦਾ, ਇਹ ਅਲੋਏ ਹੁੰਦਾ, ਮਿਸ਼ਰਤ ਧਾਤ ਹੁੰਦੀ ਹੈ ਜਿਹਦੇ ਚ ਲੋਹਾ ਤੇ ਕਾਰਬਨ ਦੋਨੇ ਜਿਹੜੇ ਮਿਲੇ ਹੁੰਦੇ ਨੇ, ਪਰ ਕਾਰਬਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜਿਉਂ ਜਿਉਂ ਕਾਰਬਨ ਦੀ ਮਾਤਰਾ ਵਧਾਨੇ ਜਾਂਦੇ ਆ, ਤਿਉਂ ਤਿਉਂ ਉਹਦੀ ਸ਼ਕਤੀ ਜਿਹੜੀ ਆ ਹੋਰ ਵੱਧਦੀ ਜਾਂਦੀ ਹੈ, ਤੇ ਫਿਰ ਉਹ ਧਾਤ ਦਾ ਜਿਹੜੀ ਸ਼ਕਲ ਆ ਉਹ ਹੋਰ ਤਰ੍ਹਾਂ ਦੀ ਬਣਦੀ ਜਾਂਦੀ ਹੈ, ਉਸ ਤਰ੍ਹਾਂ ਦਾ ਵੀ ਆਪਣੇ ਕੋਲੇ ਹੁੰਦਾ। ਤੇ ਸਰਬਲੋਹ ਜਿਹੜੀ ਹੈ ਇਹ ਘੱਟ ਮਿਸ਼ਰਤ ਧਾਤ ਇਹਨੂੰ ਕਿਹਾ ਜਾ ਸਕਦਾ, ਪਰੰਤੂ ਇਹ ਸ਼ੁੱਧ ਲੋਹਾ ਨਹੀਂ ਹੈ, ਪਰੰਤੂ ਲੋਹੇ ਦੀ ਮਾਤਰਾ ਇਹਦੇ ਵਿੱਚ ਸਭ ਤੋਂ ਜ਼ਿਆਦਾ
1: ਜੀ। ਠੀਕ ਹੈ ਪ੍ਰੋਫੈਸਰ ਸਾਹਿਬ, ਅਸੀਂ ਇਸ ਦੇ ਸੱਭਿਆਚਾਰਕ ਪੱਖ ਤੇ ਆਉਂਦੇ ਹਾਂ। ਸਾਡੇ ਸੱਭਿਆਚਾਰ ਦੇ ਵਿੱਚ ਵੀ ਤੇ ਸਾਡੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਧਾਰਮਿਕ ਤੌਰ ਤੇ ਵੀ ਇਸ ਦੀ ਬੜੀ ਮਹੱਤਤਾ ਹੈ। ਤੁਸੀਂ ਇਸ ਤੇ ਕਿਰਪਾ ਚਾਨਣਾ ਪਾਓ, ਇਸ ਦੇ ਸੱਭਿਆਚਾਰਕ ਅਤੇ ਧਾਰਮਿਕ ਪੱਖ ਤੇ ਧਾਰਮਿਕ ਮਹੱਤਤਾ ਤੇ।
0: ਜੇ ਅਸੀਂ ਥੋੜਾ ਜਿਹਾ ਇਹਦਾ ਸੰਖੇਪ ਦੇ ਵਿੱਚ ਇਤਿਹਾਸ ਲੈ ਲਈਏ, ਜਿਵੇਂ ਮੈਂ ਪਹਿਲਾਂ ਦੱਸਿਆ ਸੀ ਵੀ ਇਹ ਮੀਟਰਾਈਟਸ ਤੋਂ ਮਿਲਦਾ ਸੀਗਾ ਪਹਿਲਾਂ ਜਿਹੜਾ ਲੋਹਾ
1: ਜੀ,
0: ਆਕਾਸ਼ ਤੋਂ ਡਿੱਗਦੀ ਸੀਗੀ, ਤੇ ਉਹ ਏਦਾਂ ਸਮਝਿਆ ਜਾਂਦਾ ਸੀ ਵੀ ਜਿਵੇਂ ਇੱਕ ਆਕਾਸ਼ ਤੋਂ ਡਿੱਗੀ ਹੋਈ ਧਾਤ ਹੈ, ਆਕਾਸ਼ ਤੋਂ ਇੱਕ ਤਰ੍ਹਾਂ ਦਾ ਗਿਫਟ ਮਿਲਿਆ, ਤੇ ਉਹ ਥੋੜਾ ਹੁੰਦਾ ਸੀਗਾ ਮਾਤਰਾ ਦੇ ਵਿੱਚ, ਇਸ ਕਰਕੇ ਉਹ ਬਹੁਤ ਜਿਹੜੇ ਅਮੀਰ ਲੋਕ ਨੇ ਉਹਨਾਂ ਦੇ ਜੋ ਉਹਦੇ ਬਰਤਨ ਮਰਦੇ ਸੀਗੇ ਉਹੀ ਉਹ ਵਰਤਦੇ ਸੀਗੇ। ਪਰ ਜਦੋਂ ਲੋਹਾ ਜਿਹੜਾ ਖਣਿਜ ਜਿਹੜੇ ਨੇ ਉਹਨਾਂ ਚੋਂ ਖਾਨਾ ਦੇ ਵਿੱਚੋਂ ਕੱਢਿਆ ਜਾਣ ਲੱਗਾ
1: ਜੀ,
0: ਚਟਾਨਾਂ ਦੇ ਵਿੱਚੋਂ ਉਹਨੂੰ ਲੱਭਿਆ ਜਾਣ ਲੱਗਾ, ਤੇ ਫਿਰ ਇਹਦੀ ਮਾਤਰਾ ਜਿਹੜੀ ਆ ਵੱਧ ਮਿਲਣੀ ਸ਼ੁਰੂ ਹੋਈ, ਤੇ ਜਦੋਂ ਉਹਨੂੰ ਪਿਘਲਾ ਕੇ ਉਹਨੂੰ ਸਾਫ਼ ਕਰਨ ਦੀਆਂ ਤਕਨੀਕਸ ਵੀ ਆ ਗਈਆਂ, ਉਹ ਹੋਰ ਵੱਧ ਮਾਤਰਾ ਦੇ ਵਿੱਚ ਹੋ ਗਿਆ, ਔਰ ਫਿਰ ਹੌਲੀ ਹੌਲੀ ਇੰਨਾ ਜ਼ਿਆਦਾ ਹੋ ਗਿਆ ਕਿ ਉਹ ਸਸਤਾ ਵੀ ਪੈਣ ਲੱਗਿਆ, ਕਿਉਂਕਿ ਬਹੁਤ ਵੱਧ ਮਾਤਰਾ ਚ ਮਿਲਦਾ ਸੀਗਾ, ਔਰ ਫਿਰ ਉਹਨੂੰ ਪਿਘਲਾਉਣ ਦੀਆਂ ਤਕਨੀਕਾਂ ਆ ਗਈਆਂ, ਔਰ ਜਿਹੜੇ ਲੁਹਾਰ ਸੀਗੇ ਉਹਨਾਂ ਨੇ ਬਣਾਉਣਾ ਬਹੁਤ ਵੱਡੀ ਗਿਣਤੀ ਚ ਸ਼ੁਰੂ ਕਰਤਾ।
1: ਠੀਕ ਹੈ,
0: ਇਹ ਆਮ ਆਦਮੀ ਦਾ ਇੱਕ ਜਿਹੜਾ ਉਹ ਰੋਜ਼ ਦੇ ਖਾਣ ਪੀਣ ਔਰ ਖਾਣਾ ਬਣਾਉਣ ਦੇ ਜਿਹੜੇ ਬਰਤਨ ਨੇ ਉਹਨਾਂ ਲਈ ਵਰਤਿਆ ਜਾਣ ਲੱਗਾ
1: ਜੀ।
0: ਔਰ ਜਦੋਂ 17ਵੀਂ ਸਦੀ ਦੇ ਵਿੱਚ ਇਹ ਬਹੁਤ ਹੀ ਕਾਮਨ ਸੀਗਾ ਹਾਊਸ ਹੋਲਡ ਦੇ ਵਿੱਚ ਕਿ ਇਹਦੇ ਜਿਹੜੇ ਬਰਤਨ ਨੇ ਉਹ ਵਰਤੇ ਜਾਂਦੇ ਸੀ ਖਾਣਾ, ਕਿਉਂਕਿ ਇੱਕ ਤਾਂ ਇਹਦੇ ਵਿੱਚ ਹੁੰਦਾ ਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਸਖ਼ਤ ਹੁੰਦਾ ਇਸ ਕਰਕੇ ਟੁੱਟਦਾ ਨੀ ਹੈਗਾ
1: ਜੀ,
0: ਫਿਰ ਦੂਜੀ ਗੱਲ ਇਹਦੇ ਵਿੱਚ ਇਹ ਹੁੰਦੀ ਹੈ ਵੀ ਕਿਉਂਕਿ ਉਹ ਜ਼ਿਆਦਾ ਮਿਲਦਾ ਇਹ ਸਸਤਾ ਵੀ ਹੁੰਦਾ, ਫਿਰ ਤੀਜੀ ਗੱਲ ਇਹਦੇ ਵਿੱਚ ਇਹ ਸੀਗੀ ਕਿ ਇਹਨੂੰ ਸਾਫ਼ ਕਰਨਾ ਸੌਖਾ ਸੀਗਾ, ਮਿੱਟੀ ਜਾਂ ਰੇਤ ਨਾਲ ਮਲ ਕੇ ਇਹਨੂੰ ਮਾਂਜ ਲਿਆ ਜਾਂਦਾ ਸੀਗਾ।
1: ਠੀਕ ਹੈ ਜੀ।
0: ਔਰ ਚੌਥੀ ਜਿਹੜੀ ਗੱਲ ਹੈ ਇਹਦੇ ਵਿੱਚ ਜਿਹੜੀ ਗਰਮੀ ਹੈ ਉਹਨੂੰ ਲੰਬੇ ਸਮੇਂ ਤੱਕ ਰਿਟੇਨ ਕਰਨ ਦੀ ਕਪੈਸਿਟੀ ਹੁੰਦੀ ਹੈ
1: ਜੀ। ਠੀਕ,
0: ਜਿਵੇਂ ਹੁਣ ਤਵਾ ਹੈ, ਜਦੋਂ ਇੱਕ ਵਾਰੀ ਗਰਮ ਹੋਊਗਾ ਉਹ ਕਾਫੀ ਦੇਰ ਤੱਕ ਫਿਰ ਗਰਮ ਰਹਿੰਦਾ,
1: ਵਾਕਈ
0: ਇਸੇ ਤਰ੍ਹਾਂ ਜਿਹੜੇ ਕੁਕਿੰਗ ਵਾਲੇ ਬਰਤਨ ਨੇ ਉਹਨਾਂ ਦੇ ਵਿੱਚ ਵੀ ਰਹਿੰਦੀ ਹੈ, ਤੇ ਇਸ ਕਰਕੇ ਇਹ ਅੱਛੇ ਮੰਨੇ ਜਾਂਦੇ ਸੀਗੇ ਕੁਕਿੰਗ ਕਰਨ ਲਈ
1: ਜੀ।
0: ਔਰ ਇਸ ਤੋਂ ਇਲਾਵਾ ਇਹ ਹੁੰਦਾ ਸੀ ਵੀ ਉਹਦੇ ਨਾਲ ਕੁਝ ਲੋਹੇ ਦੀ ਮਾਤਰਾ ਜਿਹੜੀ ਹੈ ਸਰੀਰ ਦੇ ਵਿੱਚ ਵੀ ਚਲੀ ਜਾਂਦੀ ਸੀ, ਲੋਹੇ ਦੀ ਸਾਨੂੰ ਜਿਹੜੀ ਹੈ ਜ਼ਰੂਰਤ ਹੁੰਦੀ ਹੈ ਸਰੀਰ ਨੂੰ, ਤੇ ਉਹ ਵੀ ਪੂਰਤੀ ਹੋ ਜਾਂਦੀ ਸੀਗੀ
1: ਜੀ।
0: ਤੇ ਜਦੋਂ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣਾ ਸੀਗਾ
1: ਜੀ,
0: ਉਹਨਾਂ ਦਿਨਾਂ ਵਿੱਚ ਸਰਬਲੋ ਦੇ ਬਰਤਨ ਕਾਫੀ ਜਿਹੜੇ ਨੇ ਉਹ ਪਾਪੂਲਰ ਸੀਗੇ, ਉਹ ਹਰਮਨ ਪਿਆਰੇ ਸੀਗੇ, ਲੋਕ ਆਮ ਲੋਕ ਉਹਨਾਂ ਨੂੰ ਵਰਤਦੇ ਸੀਗੇ ਜਿਹੜੇ ਆਮ ਲੋਕ ਨੇ। ਫਿਰ ਉਹਨਾਂ ਨੇ ਆਪਣੇ ਜਿਹੜੀ ਸਿਪਾਹੀ ਸੀਗੇ ਉਹਨਾਂ ਨੇ, ਕਿਉਂਕਿ ਇੱਧਰ ਉੱਧਰ ਜਾਣਾ ਹੁੰਦਾ ਸੀਗਾ ਜੰਗ ਵਿੱਚ ਰਹਿਣਾ ਹੈ, ਤੇ ਉਹਨਾਂ ਲਈ ਇਹ ਬਰਤਨ ਜਿਹੜੇ ਨੇ ਸਭ ਤੋਂ ਵਧੀਆ ਸੀਗੇ
1: ਜੀ।
0: ਇਹਨਾਂ ਦੀ ਸਾਂਭ ਸੰਭਾਲ ਸੌਖੀ ਸੀਗੀ, ਸਖ਼ਤ ਵੀ ਸੀਗੇ ਔਰ ਮਾਂਜਣੇ ਵੀ ਸੌਖੇ ਸੀਗੇ।
1: ਠੀਕ ਹੈ,
0: ਤੇ ਇਹ ਉਹਨਾਂ ਲਈ ਬਹੁਤ ਵਧੀਆ ਸੀਗੇ। ਜਦੋਂ ਉਹਨਾਂ ਨੇ ਖਾਲਸਾ ਸਾਜਣਾ ਸੀਗਾ ਤੇ ਉਦੋਂ ਸਰਬਲੋ ਦਾ ਜਿਹੜਾ ਇੱਕ ਬਾਊਲ ਹੈ ਉਹਦੇ ਵਿੱਚ ਹੀ ਉਹਨਾਂ ਨੇ ਅੰਮ੍ਰਿਤ ਬਣਾਇਆ ਸੀਗਾ
1: ਜੀ।
0: ਔਰ ਕੋਈ ਜਿਹੜੇ ਫੋਕ ਨੈਰੇਟਿਵਸ ਨੇ, ਇਹਦਾ ਕਿਤੇ ਲਿਖਤ ਵਿੱਚ ਤਾਂ ਹੈ ਨੀਗਾ, ਪਰ ਫੋਕ ਨੈਰੇਟਿਵਸ ਦੇ ਮੁਤਾਬਕ ਇਹ ਹੈ ਕਿ ਜਿਹੜੇ ਘੜੂਆ ਪਿੰਡ ਦੇ
1: ਜੀ
0: ਜਿਹੜੇ ਕਾਰੀਗਰ ਨੇ ਉਹਨਾਂ ਨੇ ਹੀ ਉਹ ਬਾਊਲ ਨੂੰ ਬਣਾਇਆ ਸੀਗਾ, ਤੇ ਉਹਦੇ ਵਿੱਚ ਹੀ ਉਸ ਬਾਟੇ ਨੂੰ ਦੇ ਵਿੱਚ ਜਿਹੜਾ ਇਹ ਅੰਮ੍ਰਿਤ ਆਇਆ ਗਿਆ, ਔਰ ਖੰਡਾ ਵੀ ਜਿਹੜਾ ਸਰਬਲੋਹ ਦਾ ਬਣਿਆ ਹੋਇਆ ਸੀਗਾ
1: ਜੀ।
0: ਔਰ ਉਸ ਤੋਂ ਇਲਾਵਾ ਜਿਹੜਾ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ 7ਵੇਂ ਗੁਰੂ ਨੇ
1: ਜੀ
0: ਗੁਰੂ ਘਰ ਜਾਏ ਉਹ ਵੀ ਘੜੂਆ ਪਿੰਡ ਦੇ ਵਿੱਚ ਰੁਕੇ ਸੀਗੇ ਜਦੋਂ ਕੀਰਤਪੁਰ ਨੂੰ ਜਾ ਰਹੇ ਸੀਗੇ,
1: ਤੇ
0: ਉਦੋਂ ਉਹਨਾਂ ਨੇ ਘੜੂਆ ਪਿੰਡ ਦੇ ਕਾਰੀਗਰਾਂ ਨੂੰ ਵਰ ਦਿੱਤਾ ਸੀਗਾ, ਉਹਨਾਂ ਨੂੰ ਇੱਕ ਤਰ੍ਹਾਂ ਦਾ ਉਹਨਾਂ ਨੇ ਕਿਹਾ ਸੀ ਵੀ ਇਹ ਵਸਦਾ ਰਹੇ ਪਿੰਡ ਔਰ ਅੱਛੇ ਬਰਤਨ ਬਣਾਉਂਦੇ ਰਹਿਣ। ਇਸ ਤਰੀਕੇ ਨਾਲ ਇਹਦੀ ਇੱਕ ਸੱਭਿਆਚਾਰਕ ਵੈਲਿਊ ਉਦੋਂ ਤੋਂ ਲੈ ਕੇ ਬਣ ਗਈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਰਬਲੋਹ ਦੇ ਬਰਤਨ ਆਪਣੀ ਫੌਜ ਲਈ ਵਰਤੇ, ਔਰ ਖੰਡਾ ਤੇ ਜਿਹੜਾ ਬਾਟਾ ਸੀਗਾ ਜਿਹਦੇ ਨਾਲ ਅੰਮ੍ਰਿਤ ਛਕਾਇਆ ਉਹ ਵੀ ਇਸੇ ਧਾਤ ਦਾ ਬਣਿਆ ਹੋਇਆ ਸੀ
1: ਜੀ। ਪ੍ਰੋਫੈਸਰ ਸਾਹਿਬ, ਚਿਕਿਤਸਕ ਗੁਣਾਂ ਦੀ ਗੱਲ ਕਰਾਂਗੇ, ਜੇਕਰ ਇਸ ਦੇ ਵਿੱਚ ਖਾਣਾ ਬਣਾ ਕੇ ਖਾਧਾ ਜਾਂਦਾ ਹੈ ਇਹਨਾਂ ਭਾਂਡਿਆਂ ਦੇ ਵਿੱਚ ਸਰਬਲੋਹ ਦੇ ਵਿੱਚ, ਤਾਂ ਕਿਸ ਤਰ੍ਹਾਂ ਦੇ ਗੁਣ ਸਾਨੂੰ ਲੋਹੇ ਦੇ ਪ੍ਰਾਪਤ ਹੁੰਦੇ ਆ ਤੇ ਉਹ ਕਿਵੇਂ?
0: ਸਭ ਤੋਂ

0: ਨਿੱਕੀ ਗੱਲ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਸਰੀਰ ਨੂੰ ਲੋਹੇ ਦੀ ਮਾਤਰਾ ਦੀ ਜ਼ਰੂਰਤ ਹੁੰਦੀ ਹੈ ਕੁਛ ਸਾਡਾ ਜਿਹੜਾ ਖੂਨ ਹੈ ਖੂਨ ਵਾਸਤੇ ਆਇਰਨ ਜਿਹੜਾ ਉਹ ਬਹੁਤ ਜ਼ਰੂਰੀ ਹੈ ਹਾਲਾਂਕਿ ਅੱਜ ਸਾਡੇ ਕੋਲ ਕਈ ਤਰ੍ਹਾਂ ਦੇ ਸਪਲੀਮੈਂਟਸ ਹੈਗੇ ਨੇ ਬਾਜ਼ਾਰ ਦੇ ਵਿੱਚ ਜਿਹੜੇ ਤੁਸੀਂ ਆਇਰਨ ਦੀ ਪੂਰਤੀ ਲਈ ਲੈ ਸਕਦੇ ਹੋ ਪਰ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੇ ਕੋਈ ਇਸ ਤਰ੍ਹਾਂ ਦੇ ਨਹੀਂ ਸੀਗੇ ਸਾਧਨ ਤੇ ਇਸ ਕਰਕੇ ਜਾਂ ਤਾਂ ਫਿਰ ਜਿਹੜੇ ਵੈਦ ਨੇ ਉਹ ਭਸਮਾਂ ਤਿਆਰ ਕਰਦੇ ਸੀਗੇ ਲੋਹੇ ਦੀ ਭਸਮ ਅਲੱਗ ਅਲੱਗ ਧਾਤਾਂ ਦੀਆਂ ਭਸਮਾਂ ਤਿਆਰ ਕਰਦੇ ਸੀਗੇ ਉਹ ਲੋਕ ਲੈਂਦੇ ਸੀਗੇ ਤੇ ਇਹ ਜਦੋਂ ਅਸੀਂ ਲੋਹੇ ਦੇ ਬਰਤਨਾਂ ਦੇ ਵਿੱਚ ਖਾਣਾ ਬਣਾਉਂਦੇ ਹਾਂ ਤੇ ਉਹ ਉਹਦੇ ਨਾਲ ਕੁਛ ਜਿਹੜੀ ਧਾਤ ਹੈ ਉਹ ਆਪਣੇ ਆਪ ਅੰਦਰ ਸਰੀਰ ਦੇ ਵਿੱਚ ਚਲੀ ਜਾਂਦੀ ਹੈ ਖਾਣੇ ਦੇ ਵਿੱਚ ਸ਼ਾਮਿਲ ਹੋ ਕੇ ਜਿਹਦੇ ਨਾਲ ਸਰੀਰ ਦੀ ਜਿਹੜੀ ਲੋੜ ਆ ਉਹ ਪੂਰੀ ਹੁੰਦੀ ਹੈ ਔਰ ਇਸ ਤੋਂ ਇਲਾਵਾ ਜਿਹੜਾ ਉਹਦਾ ਕੁਕਿੰਗ ਹੈ ਜਦੋਂ ਉਹਦੇ ਚ ਖਾਣਾ ਪੱਕਦਾ ਹੈ ਕਿਉਂਕਿ ਲੰਬੀ ਦੇਰ ਤੱਕ ਜਿਹੜੀ ਉਹਦੇ ਚ ਹੀਟ ਹੈ ਉਹ ਰਿਟੇਨ ਰਹਿੰਦੀ ਹੈ ਉਹਦੇ ਨਾਲ ਵੀ ਉਹਦੀ ਜਿਹੜੀ ਪ੍ਰੋਸੈਸਿੰਗ ਹੈ ਉਹ ਬਿਹਤਰ ਹੁੰਦੀ ਹੈ ਖਾਣਾ ਜਿਹੜਾ ਅੱਛੇ ਤਰੀਕੇ ਨਾਲ ਪੱਕਦਾ ਤੇ ਇਹਦੇ ਨਾਲ ਜਿਹੜਾ ਸਰੀਰ ਨੂੰ ਕੁਛ ਜਿਹੜੇ ਨੇ ਪੌਸ਼ਟਿਕ ਤੱਤ ਮਿਲਦੇ ਨੇ
1: ਜੀ ਪ੍ਰੋਫੈਸਰ ਸਾਹਿਬ ਕਿਹੜੇ ਕਿਹੜੇ ਭਾਂਡੇ ਜਿਹੜੇ ਹੈ ਉਹ ਆਪਾਂ ਇਹਨਾਂ ਦੇ ਬਣਾ ਕੇ ਵਰਤ ਸਕਦੇ ਹਾਂ ਉਦਾਹਰਨ ਦੇ ਤੌਰ ਤੇ ਜਿਵੇਂ ਕੜਾਹੀ ਜਿਹੜੀ ਹੈ ਕਹਿੰਦੇ ਆ ਲੋਹੇ ਦੀ ਉਹ ਵਰਤੀ ਜਾ ਸਕਦੀ ਹੈ ਜਾਂ ਹੋਰ ਕਿਹੜੇ ਭਾਂਡੇ ਜਿਹੜੇ ਆ ਉਹ ਵਰਤੇ ਜਾ ਸਕਦੇ ਅੱਜ ਦੇ ਦੌਰ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਹੋਰ ਧਾਤੂਆਂ ਦੇ ਬਣੇ ਭਾਂਡੇ ਵੀ ਸਾਡੀ ਰਸੋਈ ਦੇ ਵਿੱਚ ਮੌਜੂਦ ਨੇ ਪਰ ਉਹਨਾਂ ਦੀ ਜਗ੍ਹਾ ਅਸੀਂ ਜੇਕਰ ਸਰਬ ਲੋਹ ਦੇ ਭਾਂਡੇ ਬਦਲਣੇ ਚਾਹੀਏ ਤਾਂ ਕਿਹੜੇ ਕਿਹੜੇ ਭਾਂਡੇ ਬਦਲੇ ਜਾ ਸਕਦੇ ਆ ਜਿਨ੍ਹਾਂ ਨੂੰ ਵਰਤਣਾ ਸੌਖਾ ਹੈ ਤੇ ਜਿੱਦਾਂ ਜ਼ਿਆਦਾ ਸਰੋਤਿਆਂ ਨੂੰ ਜਾਂ ਸੁਆਣੀਆਂ ਨੂੰ ਰਸੋਈ ਦੇ ਵਿੱਚ ਫਾਇਦਾ ਹੋਵੇਗਾ
0: ਇਹ ਹੈ ਕਿ ਤਵਾ ਤਾਂ ਅੱਜ ਵੀ ਵਰਤਿਆ ਜਾਂਦਾ
1: ਜੀ ਬਿਲਕੁਲ
0: ਰਾਈਟ ਵਰਤਿਆ ਜਾਂਦਾ ਸਿਰਫ ਇਹ ਹੈ ਕਿ ਨੋਨ ਸਟਿਕ ਦਾ ਜਿਹੜਾ ਆ ਗਿਆ ਕਿ ਨੋਨ ਸਟਿਕ ਤਵਾ ਵਰਤਣਾ ਜਾਂ ਹੋਰ ਚੀਜ਼ਾਂ ਉਹਨਾਂ ਨਾਲੋਂ ਜਿਹੜਾ ਲੋਹੇ ਦਾ ਤਵਾ
1: ਜੀ
0: ਉਹ ਬਿਹਤਰ ਆ
1: ਠੀਕ ਹੈ
0: ਭਾਵੇਂ ਉਹਦੇ ਤੇ ਜਿਹੜਾ ਖਾਣਾ ਸਟਿਕ ਕਰ ਜਾਂਦਾ
1: ਜੀ
0: ਪਰ ਉਹਨੂੰ ਸਾਫ ਕੀਤਾ ਜਾ ਸਕਦਾ
1: ਜੀ
0: ਉਹਦੇ ਗੁਣ ਜਿਹੜੇ ਨੇ ਕੰਪੈਰੇਟਿਵਲੀ ਉਹਦੇ ਨਾਲੋਂ ਜ਼ਿਆਦਾ ਨੇ
1: ਜੀ
0: ਤੇ ਲੋਹੇ ਦਾ ਜਿਹੜਾ ਤਵਾ ਉਹ ਤਾਂ ਵਰਤਿਆ ਜਾਣਾ ਚਾਹੀਦਾ ਹੋਰ ਅੱਗੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਕਿਹਾ ਕੜਾਹੀ
1: ਜੀ
0: ਜਾਂ ਫਿਰ ਪਾਣੀ ਨੂੰ ਸਟੋਰ ਕਰਨ ਵਾਸਤੇ ਜਿਵੇਂ ਅਸੀਂ ਕੋਈ ਬਾਲਟੀਆਂ ਨੇ ਜਾਂ ਜਿਹੜਾ ਹੋਰ ਇਸ ਤਰ੍ਹਾਂ ਦੇ ਬਾਊਲ ਨੇ
1: ਜੀ
0: ਉਹ ਵੱਡੇ ਬਾਊਲ ਜਿਹੜੇ ਨੇ ਸਾਈਜ਼ ਦੇ ਵਿੱਚ ਹੋ ਸਕਦੇ ਨੇ ਉਹਨਾਂ ਲਈ ਵਰਤਿਆ ਜਾ ਸਕਦਾ
1: ਜੀ
0: ਇਹ ਸਾਡੇ ਮੁੱਖ ਚੀਜ਼ਾਂ ਨੇ ਜਿਹੜੀਆਂ ਜਿਹਨਾਂ ਦੇ ਲਈ ਅਸੀਂ ਇਹਨਾਂ ਨੂੰ ਵਰਤ ਸਕਦੇ ਹਾਂ
1: ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ ਸਾਡੇ ਸਰੋਤਿਆਂ ਦੇ ਨਾਲ ਕੋਈ ਦਿਲ ਦੀ ਗੱਲ ਕਰਨਾ ਚਾਹੋ ਸਾਡੇ ਇਸ ਮੰਚ ਤੋਂ ਆਕਾਸ਼ਵਾਣੀ ਦੇ ਮੰਚ ਤੋਂ
0: ਜੀ ਦੇਖੋ ਇਹ ਹੈ ਕਿ ਹਰ ਚੀਜ਼ ਜਿਹੜੀ ਹੈ ਵਕਤ ਦੇ ਨਾਲ ਬਦਲਦੀ ਹੈ
1: ਜੀ
0: ਪਰ ਸਾਨੂੰ ਇਹ ਵੀ ਜਿਹੜਾ ਨਹੀਂ ਭੁੱਲਣਾ ਚਾਹੀਦਾ ਹੈ ਕਿ ਜੋ ਅੱਜ ਸਾਡੇ ਕੋਲ ਹੈ ਇੱਕ ਇਤਿਹਾਸ ਦਾ ਨਤੀਜਾ ਉਹਦੇ ਇਤਿਹਾਸ ਦੇ ਵਿੱਚ ਵੱਖ ਵੱਖ ਸਮੇਂ ਦੇ ਉੱਤੇ ਜਿਹੜੀਆਂ ਖੋਜਾਂ ਹੋਈਆਂ ਨੇ ਜਾਂ ਜਿਹੜਾ ਮਨੁੱਖ ਨੇ ਕੋਈ ਆਪਣਾ ਜਿਹੜਾ ਆਪਣੀਆਂ ਜਿਹੜੀਆਂ ਕੋਈ ਲੱਭਤਾਂ ਲੱਭੀਆਂ ਨੇ
1: ਜੀ
0: ਉਹਨਾਂ ਨੂੰ ਇੱਕ ਯਾਦ ਰੱਖਣ ਲਈ ਸਾਨੂੰ ਜਿਹੜਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਨੂੰ ਅਡੋਪਟ ਕਰਕੇ ਰੱਖੀਏ
1: ਜੀ
0: ਔਰ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਲਈ ਅੱਛੀਆਂ ਹੋ ਸਕਦੀਆਂ ਨੇ ਜਿਵੇਂ ਜਿਵੇਂ ਮਤਲਬ ਇਹ ਹੈ ਕਿ ਜੇ ਸਾਡਾ ਖਾਣਾ ਇਸ ਤਰੀਕੇ ਨਾਲ ਜ਼ਿਆਦਾ ਅੱਛਾ ਬਣ ਸਕਦਾ ਤੇ ਸਾਨੂੰ ਉਹਨਾਂ ਚੀਜ਼ਾਂ ਨੂੰ ਛੱਡਣਾ ਨਹੀਂ ਚਾਹੀਦਾ
1: ਜੀ
0: ਕਈ ਵਾਰੀ ਇਹ ਹੁੰਦਾ ਕਿ ਸਹੂਲਤ ਦੇ ਮਾਰੇ ਜਾਂ ਅਸੀਂ ਕਿਸੇ ਹੋਰ ਭੱਜ ਦੌੜ ਦੇ ਵਿੱਚ ਅਸੀਂ ਉਸ ਦੂਜੇ ਜਿਹੜੇ ਆਲਟਰਨੇਟਿਵ ਨੇ ਉਹਨਾਂ ਨੂੰ ਵਰਤਨੇ ਆ
1: ਹਾਂਜੀ
0: ਪਰ ਸਾਨੂੰ ਜਿਹੜਾ ਆਪਣੇ ਵਿਰਾਸਤ ਨੂੰ ਔਰ ਆਪਣੇ ਸੱਭਿਆਚਾਰ ਨੂੰ ਔਰ ਆਪਣੀ ਸਿਹਤ ਜਿਹੜੀ ਹੈ ਇਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਨੂੰ ਜਿਹੜਾ ਆਪਣੇ ਫੈਸਲੇ ਲੈਣੇ ਚਾਹੀਦੇ ਨੇ
1: ਜੀ ਜੀ ਪ੍ਰੋਫੈਸਰ ਸਾਹਿਬ ਤੁਹਾਡਾ ਧੰਨਵਾਦ ਸਾਨੂੰ ਤੁਸੀਂ ਬਹੁਤ ਬਿਹਤਰੀਨ ਜਾਣਕਾਰੀ ਦਿੱਤੀ ਸਾਡੇ ਸਰੋਤਿਆਂ ਵੱਲੋਂ ਆਕਾਸ਼ਵਾਣੀ ਦੀ ਟੀਮ ਵੱਲੋਂ ਅਸੀਂ ਤੁਹਾਡੀ ਸਿਹਤਯਾਬੀ ਦੇ ਲਈ ਦੁਆ ਕਰਦੇ ਹਾਂ ਢੇਰ ਦੁਆਵਾਂ ਜੀ
0: ਆਕਾਸ਼ਵਾਣੀ ਤੇ ਆਕਾਸ਼ਵਾਣੀ ਦੇ ਸਰੋਤਿਆਂ ਨੂੰ ਉਹਨਾਂ ਦਾ ਧੰਨਵਾਦ ਤੇ ਉਹਨਾਂ ਲਈ ਸ਼ੁਭਕਾਮਨਾਵਾਂ
2: ਜੀ ਦੋਸਤੋ ਤੁਸੀਂ ਸੁਣ ਰਹੇ ਸੀ ਇੱਕ ਮੁਲਾਕਾਤ ਜਿਸ ਦੇ ਤਹਿਤ ਅਸੀਂ ਤੁਹਾਨੂੰ ਜਾਣਕਾਰੀ ਦੇ ਰਹੇ ਸੀ ਸਰਬ ਲੋਹ ਤੋਂ ਬਣੇ ਭਾਂਡਿਆਂ ਦੀ ਚਿਕਿਤਸਕ ਗੁਣਵੱਤਾ ਅਤੇ ਸੱਭਿਆਚਾਰਕ ਅਹਿਮੀਅਤ ਜਾਣਕਾਰੀ ਦੇ ਰਹੇ ਸਨ ਪ੍ਰੋਫੈਸਰ ਸੁਖਦੇਵ ਸਿੰਘ ਤੇ ਮੁਲਾਕਾਤੀ ਸਨ ਮਨਦੀਪ ਰਜੌਰਾ ਜੀ ਸਾਡੀਆਂ ਭੈਣਾਂ ਸਾਡੇ ਸਰੋਤੇ ਥੋੜੇ ਜਿਹੇ ਇੰਤਜ਼ਾਰ ਕਰਦੇ ਕਰਦੇ ਕਿਤੇ ਉਦਾਸ ਨਾ ਹੋ ਗਏ ਹੁਣ ਨਾ ਜੀ ਨਾ ਉਦਾਸ ਨਾ ਹੋਇਓ ਫੋਨ ਲਾਈਨਸ ਹੁਣ ਤੁਹਾਡੇ ਲਈ ਖੋਲ੍ਹ ਦਿੱਤੀਆਂ ਗਈਆਂ ਨੇ ਅਤੇ ਤੁਸੀਂ ਫੋਨ ਮੈਨੂੰ ਮਿਲਾਉਣਾ ਅਤੇ ਜ਼ਾਇਕਾ ਦੇ ਵਿੱਚ ਪਾਰਟ ਲੈਣਾ ਦੱਸਣਾ ਹੈ ਇੱਕ ਵਧੀਆ ਜੀ ਰੈਸਿਪੀ ਦੱਸਣੀ ਹੈ ਕੁਛ ਬਣਾਉਣਾ ਸਾਨੂੰ ਸਿਖਾਉਣਾ ਹੈ ਅਤੇ ਜੇ ਸਾਨੂੰ ਵਧੀਆ ਲੱਗਿਆ ਤਾਂ ਹੋ ਸਕਦਾ ਅਸੀਂ ਤੁਹਾਡੇ ਘਰ ਵੀ ਆ ਜਾਈਏ ਉਹ ਰੈਸਿਪੀ ਖਾਣ ਵਾਸਤੇ ਅਤੇ ਸਮਾਂ 1:35 ਦਾ ਅਤੇ ਫੋਨ ਕਾਲ ਤੁਸੀਂ ਕਰਨੀ ਹੈ 0154

1968 2240 331 ਤੇ ਉਦੋਂ ਤੱਕ ਹੋ ਸਕਦਾ ਵਿੱਚ ਵਿੱਚ ਦੀਪਾ ਆਪਣੀ ਵੀ ਕੋਈ ਰੈਸਿਪੀ ਤੁਹਾਨੂੰ ਸੁਣਾ ਦੇਵੇ। ਉਦੋਂ ਤੱਕ ਆਪਾਂ ਸੁਣ ਲੈਂਦੇ ਹਾਂ ਇੱਕ ਗੀਤ, ਤੇ ਗੀਤ ਦੇ ਦਰਮਿਆਨ ਲੈਂਦੇ ਹਾਂ ਜੀ ਤੁਹਾਡੀ ਕਾਲ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣ ਸਕੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ। ਕਹਾਣੀ ਰਹੇਗੀ ਸਾਂਝੀ ਕੰਧ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ। ਵਾਚਕ ਅਤੇ ਸੰਪਾਦਨ ਕਮਲ ਸਿੱਧੂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ 'ਤੇ ਪ੍ਰੋਗਰਾਮ ਹਰ ਅਕਾਲ ਉਸਤਤ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-2240-331 ਨੰਬਰ

0: ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
2: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼ ਤੇ ਅੱਜ ਦਾ ਸਿਲਸਿਲਾ ਜੀ ਜ਼ਾਇਕਾ ਤੇ ਜ਼ਾਇਕੇ ਚ ਭੈਣਾਂ ਨੇ ਫੋਨ ਮਿਲਾਉਣਾ, ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਸਾਰੀਆਂ ਭੈਣਾਂ ਕਿਤੇ ਬਿਜ਼ੀ ਨੇ ਤੇ ਵੀਰੇ ਹੀ ਫੋਨ ਮਿਲਾਈ ਜਾਂਦੇ ਨੇ। ਤੇ ਹੁਣ ਯਾਰ ਤਾਂ ਕੀ ਕਰੀਏ, ਹੁਣ ਭੈਣਾਂ ਦੀ ਜਦੋਂ ਤੱਕ ਆਪਾਂ ਇੰਤਜ਼ਾਰ ਕਰਦੇ ਹਾਂ ਤਾਂ ਫਿਰ ਦੀਪਾ ਚਾਵੜਾ ਇੱਕ ਰੈਸਿਪੀ ਦੱਸ ਦਿੰਦੀ ਹੈ ਤੁਹਾਨੂੰ, ਠੀਕ ਹੈ? ਤੇ ਮੇਰੀ ਰੈਸਿਪੀ ਅਗਰ ਤੁਸੀਂ ਲਿਖਣੀ ਹੈ ਤਾਂ ਕਾਪੀ ਪੈਨਸਿਲ ਲੈ ਕੇ ਹੋ ਜਾਓ ਤਿਆਰ। ਜੀ, ਹੈਲਦੀ ਫੂਡ ਹੈ ਨਾ ਅੱਜ ਕੱਲ੍ਹ ਜਿਹੜਾ ਸਿਹਤ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਅਵੇਅਰ ਹੋਏ ਹੋਏ ਹਾਂ ਅਤੇ ਅਸੀਂ ਸੋਚਦੇ ਹਾਂ ਜਿਹੜਾ ਅਸੀਂ ਖਾਣਾ ਖਾ ਰਹੇ ਹਾਂ ਉਹਦੇ ਵਿੱਚ ਪ੍ਰੋਟੀਨ ਕਿੰਨਾ ਹੈ ਨਾ, ਉਹਦੇ 'ਚ ਕਿਤੇ ਫੈਟ ਦੀ ਮਾਤਰਾ ਤਾਂ ਜ਼ਿਆਦਾ ਨਹੀਂ ਹੈ। ਅਤੇ ਇੱਕ ਇਹੋ ਜਿਹੀ ਇੱਕ ਛੋਟੀ ਜਿਹੀ ਰੈਸਿਪੀ ਦੀਪਾ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹੈ, ਜਿਸ ਨੂੰ ਖਾ ਕੇ ਤੁਸੀਂ ਤਰੋ ਤਾਜ਼ਾ ਵੀ ਮਹਿਸੂਸ ਕਰੋਗੇ ਅਤੇ ਹੈਲਥ ਵਜੋਂ ਸਿਹਤ ਪੱਖੋਂ ਇਹ ਬਹੁਤ ਹੀ ਵਧੀਆ ਰੈਸਿਪੀ ਹੈ ਜੀ। ਅਤੇ ਇਨਗਰੀਡੀਐਂਟ ਦੀ ਜੇ ਮੈਂ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਮੈਂ ਤੁਹਾਨੂੰ ਦੱਸੂਗੀ, ਸਭ ਤੋਂ ਪਹਿਲਾਂ ਪਾਉਣਾ ਇਹ 'ਚ ਬਹੁਤ ਸਾਰਾ ਪਿਆਰ। ਜੇ ਬਿਲਕੁਲ ਦੀਪਾ ਚਾਵੜਾ ਦੇ ਹਿਸਾਬ ਦੇ ਨਾਲ ਜਦੋਂ ਵੀ ਆਪਾਂ ਰਸੋਈ ਘਰ ਦੇ ਵਿੱਚ ਜਾਣਾ ਹੈ ਤਾਂ ਆਪਣਾ ਜਿਹੜਾ ਦਿਲ ਹੈ ਉਹ ਪੂਰੇ ਪਿਆਰ ਨਾਲ ਸਾਰਾ ਬੋਰ ਹੋਣਾ ਚਾਹੀਦਾ, ਭਰਿਆ ਹੋਣਾ ਚਾਹੀਦਾ। ਜੇ ਕਿਤੇ ਗਲਤੀ ਨਾਲ ਤੁਸੀਂ ਆਪਣੇ ਘਰ ਵਾਲੇ ਨਾਲ ਲੜੇ ਹੋਏ ਹੋ ਜਾਂ ਤੁਸੀਂ ਬੱਚਿਆਂ ਨਾਲ ਥੋੜ੍ਹਾ ਜਿਹਾ ਗੁੱਸੇ ਹੋਏ ਹੋਏ ਹੋ ਤਾਂ ਰਸੋਈ ਘਰ ਦੇ ਵਿੱਚ ਬਿਲਕੁਲ ਇਸ ਪੋਜੀਸ਼ਨ ਦੇ ਵਿੱਚ ਨਹੀਂ ਜਾਣਾ। ਪਹਿਲਾਂ ਤੁਸੀਂ ਪਾਣੀ ਪੂਣੀ ਪੀ ਕੇ ਆਪਣਾ ਮੂਡ ਵਧੀਆ ਕਰਨਾ ਅਤੇ ਰਸੋਈ ਘਰ ਦੇ ਵਿੱਚ ਜਾਣਾ ਪਿਆਰ ਦੇ ਨਾਲ ਅਤੇ ਮਨ ਦੇ ਵਿੱਚ ਰੱਬ ਦੇ ਖਿਆਲ ਹੋਣ, ਬੱਚੇ ਪ੍ਰਤੀ ਪਤੀ ਪ੍ਰਤੀ ਪਿਆਰ ਹੋਵੇ, ਉਸ ਤੋਂ ਬਾਅਦ ਹੀ ਤੁਸੀਂ ਰੈਸਿਪੀ ਨੂੰ ਹੱਥ ਲਾਉਣਾ। ਅਤੇ ਜਿਹੜੀ ਰੈਸਿਪੀ ਦੀਪਾ ਤੁਹਾਨੂੰ ਦੱਸਣ ਲੱਗੀ ਹੈ ਉਸ ਦੇ ਵਿੱਚ ਤੁਸੀਂ ਯੂਜ਼ ਕਰਨਾ ਜੀ ਬੇਸਨ। ਬੇਸਨ ਤੁਹਾਨੂੰ ਪਤਾ ਹੀ ਹੈ ਨਾ, ਬੇਸਨ ਤੋਂ ਆਪਾਂ ਸਾਰੇ ਜਾਣੂ ਹਾਂ। ਬੇਸਨ ਦੇ ਵਿੱਚ ਪੌਸ਼ਟਿਕਤਾ ਬਹੁਤ ਹੁੰਦੀ ਹੈ, ਪ੍ਰੋਟੀਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਅਤੇ ਤੁਸੀਂ ਬੇਸਨ ਲੈਣਾ ਹੈ 1 ਕਟੋਰੀ, ਠੀਕ ਹੈ? ਉਸ ਨੂੰ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਉਹਦੇ ਵਿੱਚ ਤੁਸੀਂ ਉਸਨੂੰ ਮਿਲਾਉਣਾ ਹੈ ਤਾਂ ਕਿ ਉਹਦੇ ਵਿੱਚ ਗੰਢਾਂ ਨਾ ਰਹਿ ਜਾਣ, ਠੀਕ ਹੈ? ਅਤੇ ਉਸਨੂੰ ਤੁਸੀਂ ਇੱਕ ਪਾਸੇ ਰੱਖ ਦੇਣਾ ਥੋੜ੍ਹਾ ਲਿਕੁਇਡ ਜਿਹਾ ਬਣਾ ਕੇ। ਉਸ ਤੋਂ ਬਾਅਦ ਤੁਸੀਂ ਲੈਣੀ ਹੈ ਥੋੜ੍ਹੀ ਜਿਹੀ ਸੂਜੀ, ਹੈ ਨਾ, ਸੂਜੀ ਲੈਣੀ ਹੈ ਅਤੇ ਸੂਜੀ ਨੂੰ ਵੀ ਤੁਸੀਂ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਭਿਉਂ ਦੇਣਾ ਅਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਲੱਗੇ ਵੀ ਸੂਜੀ ਵੀ ਫੁੱਲ ਕੇ ਹੁਣ ਥੋੜ੍ਹੀ ਜਿਹੀ ਤਿਆਰ ਹੈ, 1/2 ਕਟੋਰੀ ਤੁਸੀਂ ਸੂਜੀ ਲੈ ਲਈ ਅਤੇ 1 ਕਟੋਰੀ ਲੈ ਲਿਆ ਤੁਸੀਂ ਬੇਸਨ, ਠੀਕ ਹੈ? ਹੁਣ ਦੋਨਾਂ ਨੂੰ ਜਦੋਂ ਤੁਸੀਂ ਮਿਲਾਉਣਾ ਹੈ ਉਸ ਤੋਂ ਬਾਅਦ ਤੁਸੀਂ ਬੈਟਰ ਜਿਹੜਾ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਉਹ ਨਾ ਤਾਂ ਜ਼ਿਆਦਾ ਪਤਲਾ ਹੋਵੇ ਅਤੇ ਨਾ ਜ਼ਿਆਦਾ ਮੋਟਾ। ਹੁਣ ਇਹਦੇ ਵਿੱਚ ਤੁਸੀਂ ਸਵਾਦ ਦੇ ਅਨੁਸਾਰ ਪਾ ਦੇਣਾ ਜੀ ਨਮਕ, ਕਾਲੀ ਮਿਰਚ, ਲਾਲ ਮਿਰਚ, ਥੋੜ੍ਹਾ ਜਿਹਾ ਗਰਮ ਮਸਾਲਾ, ਥੋੜ੍ਹਾ ਜਿਹਾ ਹਰਾ ਧਨੀਆ ਪਾਊਡਰ ਅਤੇ ਤੁਸੀਂ ਲਿਖੋ, ਠੀਕ ਹੈ? ਅਤੇ ਹੁਣ ਵਾਰੀ ਆਉਂਦੀ ਹੈ ਜੀ ਸਬਜ਼ੀਆਂ ਦੀ ਅਤੇ ਤੁਸੀਂ ਇਹਦੇ ਵਿੱਚ ਆਪਣੀ ਮਰਜ਼ੀ ਮੁਤਾਬਿਕ ਛੋਟੀ ਛੋਟੀਆਂ ਸਬਜ਼ੀਆਂ ਕੱਟ ਕੇ ਤੁਸੀਂ ਪਾ ਸਕਦੇ ਹੋ। ਸਭ ਤੋਂ ਜ਼ਰੂਰੀ ਮੈਂ ਤਾਂ ਪਿਆਜ਼ ਤਾਂ ਜ਼ਰੂਰੀ ਪਾਉਂਦੀ ਹਾਂ ਅਤੇ ਲਸਣ ਦੀਆਂ ਫਲੀਆਂ ਵੀ ਛੋਟੀਆਂ ਛੋਟੀਆਂ ਇਹਦੇ 'ਚ ਕੱਟ ਕੇ ਤੁਸੀਂ ਪਾ ਸਕਦੇ ਹੋ, ਨਾਲ ਹੀ ਹਰੀ ਮਿਰਚ ਵੀ ਪਾ ਸਕਦੇ ਹੋ। ਅਤੇ ਜਦੋਂ ਇਹ ਬੈਟਰ ਤਿਆਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਰੱਖਣਾ ਤਵਾ, ਤਵੇ 'ਤੇ ਤੁਸੀਂ ਹਲਕਾ ਜਿਹਾ ਘਿਓ ਪਾਉਣਾ, ਠੀਕ ਹੈ? ਅਤੇ ਜਦੋਂ ਤਵਾ ਥੋੜ੍ਹਾ ਤੁਹਾਨੂੰ ਲੱਗਿਆ ਗਰਮ ਹੈ ਅਤੇ ਤੁਸੀਂ ਇਸ ਜਿਹੜੇ ਲਿਕੁਇਡ ਨੂੰ ਉਹਦੇ 'ਤੇ ਫੈਲਾਉਂਦੇ ਰਹਿਣਾ ਥੋੜ੍ਹਾ ਜਿਹਾ, ਜਿਵੇਂ 1/2 ਕੜਛੀ ਤੁਸੀਂ ਪਾਇਆ ਅਤੇ ਉਸਨੂੰ ਕੜਛੀ ਨਾਲ ਹੀ ਥੋੜ੍ਹਾ ਜਿਹਾ ਨਾ ਫੈਲਾ ਕੇ ਗੋਲ ਬਣਾ ਦੇਣਾ ਰੋਟੀ ਦੀ ਤਰ੍ਹਾਂ, ਠੀਕ ਹੈ? ਅਤੇ ਉਹਨੂੰ ਘੱਟ ਸੇਕ 'ਤੇ ਹਲਕਾ ਹਲਕਾ ਸੇਕਣਾ। ਵਿੱਚ ਵਿੱਚ ਤੁਸੀਂ ਜਿਹੜੀ ਅੱਗ ਦੀ ਆਂਚ ਹੈ ਉਸਨੂੰ ਥੋੜ੍ਹਾ ਜਿਹਾ ਵਧਾ ਵੀ ਸਕਦੇ ਹੋ ਅਤੇ ਜਦੋਂ ਤੁਹਾਨੂੰ ਲੱਗੇ ਕਿ ਇੱਕ ਪਾਸਿਓਂ ਇਹ ਸਿੱਕ ਗਿਆ ਤਾਂ ਇਹਨੂੰ ਤੁਸੀਂ ਪਲਟ ਦੇਣਾ ਦੂਜੇ ਪਾਸੇ ਅਤੇ ਫਿਰ ਦੂਜੇ ਪਾਸਿਓਂ ਵੀ ਉੱਦਾਂ ਹੀ ਸੇਕਣਾ ਹੈ। ਅਤੇ ਜਿੱਦਾਂ ਜਿਹੜੇ ਤਾਂ ਨੋਨ ਵੈਜੀਟੇਰੀਅਨ ਹੁੰਦੇ ਆ ਉਹ ਆਮਲੇਟ ਬਣਾਉਂਦੇ ਆ ਅਤੇ ਇਹ ਵੈਜੀਟੇਰੀਅਨ ਵਾਲਿਆਂ ਦਾ ਆਮਲੇਟ ਹੈ, ਕਿਉਂਕਿ ਦੇਖੋ ਜੀ ਮੈਂ ਵੀ ਵੈਜੀਟੇਰੀਅਨ ਹਾਂ ਅਤੇ ਡਿਸ਼ ਮੇਰੀ ਵੀ ਵੈਜੀਟੇਰੀਅਨ ਹੀ ਹੋਏਗੀ। ਅਤੇ ਇਹ ਵਾਲੀ ਜਿਹੜੀ ਡਿਸ਼ ਹੈ ਜਦੋਂ ਇਹ ਬਣ ਕੇ ਤਿਆਰ ਹੋ ਗਿਆ ਨਾ

ਤੇ ਤੁਸੀਂ ਖਾਓਗੇ ਤਾਂ ਤੁਹਾਨੂੰ ਇੰਨਾ ਸਵਾਦ ਲੱਗੇਗਾ ਅਤੇ ਇਹਦੇ ਵਿੱਚ ਪੌਸ਼ਟਿਕਤਾ ਵੀ ਹੈ, ਸਿਹਤ ਵੀ ਹੈ, ਅਤੇ ਤੁਸੀਂ ਇਹਦੇ ਨਾਲ ਐਡ ਕਰ ਸਕਦੇ ਹੋ ਆਟਾ ਬ੍ਰੈਡ। ਤੁਸੀਂ ਆਟਾ ਬ੍ਰੈਡ ਦੇ ਵਿੱਚ ਇਹਨੂੰ ਸੈਂਡਵਿਚ ਦੀ ਤਰ੍ਹਾਂ ਹੈ ਨਾ ਵਿੱਚ ਲਗਾ ਕੇ ਦੋ ਬ੍ਰੈਡ ਦੇ ਵਿੱਚ ਇਹਨੂੰ ਖਾ ਸਕਦੇ ਹੋ ਅਤੇ ਇੱਕ ਬਹੁਤ ਵਧੀਆ ਤੁਹਾਡਾ ਬ੍ਰੇਕਫਾਸਟ ਬਣ ਕੇ ਤਿਆਰ ਹੋ ਜਾਏਗਾ।

ਤੇ ਜੀ ਤੁਸੀਂ ਕੁਛ ਮਿਸ ਤਾਂ ਨਹੀਂ ਕਰ ਦਿੱਤਾ ਹੈ ਨਾ, ਸਭ ਤੋਂ ਜ਼ਰੂਰੀ ਇਨਗਰੀਡੀਐਂਟ ਮੈਂ ਤੁਹਾਨੂੰ ਦੱਸਿਆ ਸੀ ਕਿ ਪਿਆਰ, ਉਹ ਚੀਜ਼ ਤਾਂ ਤੁਸੀਂ ਖਾਸ ਖਿਆਲ ਰੱਖਣੀ ਹੈ। ਨਮਕ ਮਿਰਚ ਭਾਵੇਂ ਥੋੜ੍ਹਾ ਘੱਟ ਵੱਧ ਹੋ ਜਾਵੇ ਪਰ ਪਿਆਰ ਪੂਰਾ ਪਾਉਣਾ ਤੁਸੀਂ, ਹੈ ਨਾ, ਉਹਦੇ ਵਿੱਚ। ਫਿਰ ਦੇਖਿਓ ਘਰਦੇ ਕਿਵੇਂ ਤਾਰੀਫ ਕਰਦੇ ਆ ਤੁਹਾਡੀ। ਅਤੇ ਸੁਣਦੇ ਹਾਂ ਇੱਕ ਹੋਰ ਗੀਤ ਅਤੇ ਇੰਤਜ਼ਾਰ ਕਰਦੇ ਹਾਂ ਭੈਣਾਂ ਦੀ। ਨੰਬਰ ਉਹੀ ਹੈ 0164-2446-3031।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਤੇ ਹੈਲੋ ਫਰਮਾਇਸ਼ ਦੇ ਵਿੱਚ ਅੱਜ ਸਾਡੀਆਂ ਭੈਣਾਂ ਮੈਨੂੰ ਲੱਗਦਾ ਬਿਜ਼ੀ ਨੇ, ਤੇ ਇੱਕ ਵੀਰ ਜੀ ਸਾਡੇ ਨਾਲ ਆ ਕੇ ਜੁੜੇ ਨੇ, ਤੇ ਦੇਖ ਲੈਂਦੇ ਹਾਂ ਕੌਣ ਨੇ।

ਅਸੀਂ ਅੱਜ ਮੈਨੂੰ ਲੱਗਦਾ ਇੰਤਜ਼ਾਰ ਹੀ ਕਰਨਾ ਤੇ ਮੈਨੂੰ ਲੱਗਦਾ ਅੱਜ ਸਾਰੀਆਂ ਰੈਸਿਪੀਜ਼ ਨਾ ਤੁਸੀਂ ਦੀਪਾ ਛਾਬੜਾ ਦੀਆਂ ਹੀ ਸੁਣਨੀਆਂ ਤੇ ਇੰਤਜ਼ਾਰ ਅਸੀਂ ਕਰਦੇ ਹਾਂ ਸੁਣਦੇ ਹਾਂ ਇੱਕ ਗੀਤ ਤੇ ਇੱਕ ਹੋਰ ਰੈਸਿਪੀ ਫਿਰ ਮੈਂ ਤੁਹਾਨੂੰ ਦੱਸੂਗੀ ਜੇ ਕੋਈ ਨਾ ਆਇਆ ਤਾਂ ਪਰ ਮੈਂ ਉਮੀਦ ਕਰਦੀ ਹਾਂ ਕਿ ਕੋਈ ਜ਼ਰੂਰ ਆਏ ਕਿਉਂਕਿ ਤੁਹਾਡੀਆਂ ਰੈਸਿਪੀਆਂ ਮੈਂ ਵੀ ਤਾਂ ਸਿੱਖਣੀਆਂ ਹੈ ਨਾ

ਲੋ ਜੀ, ਸਿਲਸਿਲਾ ਜ਼ਾਇਕਾ ਦੇ ਵਿੱਚ ਕਿਸੇ ਹੋਰ ਨੇ ਵੀ ਹਾਜ਼ਰੀ ਲਵਾਈ ਹੈ ਤੇ ਦੇਖ ਲੈਂਦੇ ਹਾਂ ਜੀ ਕੌਣ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਟਾਈਮ ਥੋੜਾ ਰਹਿ ਗਿਆ ਤੇ ਛੋਟੀ ਜਿਹੀ ਰੈਸਿਪੀ ਫਟਾਫਟ ਦੱਸ ਦਿਓ। ਵੱਡੀ ਹੈ, ਵੱਡੀ ਹੈ ਤਾਂ ਫਿਰ ਅਗਲੇ ਜਾਇਕੇ ਚ ਲੈ ਕੇ ਆਇਓ ਅਗਲੇ ਸੋਮਵਾਰ ਤੇ। ਹੁਣ ਮਾੜਾ ਜਿਹਾ ਕੋਈ ਕੋਈ ਖਾਸ ਕੋਈ ਟਿਪਸ ਦੱਸ ਦਿਓ, ਸਾਡੀਆਂ ਜਿਹੜੇ ਵੀ ਸਰੋਤੇ ਹੈ ਸੁਣ ਰਹੇ ਆ ਉਹਨਾਂ ਕੋਲ ਟਿਪਸ ਦੱਸ ਦਿਓ ਖਾਣੇ ਦੀਆਂ। ਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਸੀਂ ਜਿਹੜੀ ਵੱਡੀ ਰੈਸਿਪੀ ਹੈ ਉਹ ਅਗਲੇ ਸੋਮਵਾਰ ਨੂੰ ਜ਼ਰੂਰ ਲੈ ਕੇ ਆਇਓ ਸਾਡੇ ਲਈ, ਠੀਕ ਹੈ? ਬਹੁਤ ਬਹੁਤ ਸ਼ੁਕਰੀਆ ਫੋਨ ਮਿਲਾਉਣ ਵਾਸਤੇ, ਬਹੁਤ ਸ਼ੁਕਰੀਆ ਜੀ। ਦੋਸਤੋ, ਸਮਾਂ ਵੀ ਲੰਘ ਗਿਆ ਤੇ ਰੈਸਿਪੀਜ਼ ਚਲੋ ਤੁਹਾਨੂੰ ਛੋਟੀਆਂ ਛੋਟੀਆਂ ਜਿਹੜੀਆਂ ਪਤੀਆਂ ਲੱਗੀਆਂ, ਤੇ ਸਭ ਤੋਂ ਜ਼ਰੂਰੀ ਜਿਹੜਾ ਪਿਆਰ ਤੁਹਾਨੂੰ ਪਤਾ ਲੱਗਿਆ ਰੈਸਿਪੀ ਦੇ ਵਿੱਚ, ਉਹ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਤੁਸੀਂ ਸਾਡੇ ਨਾਲ ਇਹ ਵਿਚਾਰ ਆਪਣੇ ਸਾਂਝੇ ਕਰਿਓ। ਤੇ ਹੁਣ ਮੈਨੂੰ ਲੱਗਦਾ ਕਿ ਆਪਾਂ ਪ੍ਰੋਗਰਾਮ ਨੂੰ ਵਿਰਾਮ ਦੇਵਾਂਗੇ ਥੋੜ੍ਹੀ ਦੇਰ ਦੇ ਵਿੱਚ।

ਤੇ ਇਸ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਨੂੰ ਸਿਲਸਿਲਾ ਜ਼ਾਇਕਾ ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਹੀ ਖਤਮ ਕਰਨ ਦੀ ਦੇ ਦਿਓ ਜੀ ਆ ਕੇ। ਨਮਸਕਾਰ, ਧੰਨਵਾਦ, ਰੱਬ ਰਾਖਾ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼। ਤੁਸੀਂ ਟਿਊਨ ਕੀਤਾ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 32 ਸਕਿੰਟ ਦਾ ਹੋ ਰਿਹਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣ ਸਕੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ। ਕਹਾਣੀ ਰਹੇਗੀ ਸਾਂਝੀ ਕੰਧ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ। ਵਾਚਕ ਅਤੇ ਸੰਪਾਦਨ ਕਮਲ ਸਿੱਧੂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

ਪੰਜਾਬੀ ਬੋਲੀ ਦਾ ਦਰਦ, ਇਸ਼ਕ ਦੀ ਆਵਾਜ਼ ਤੇ ਜਜ਼ਬਾਤਾਂ ਦਾ ਸੱਚ। ਜਦੋਂ ਲਫ਼ਜ਼ ਦਿਲ ਤੋਂ ਨਿਕਲਣ ਦੋਸਤੋ, ਉਹ ਸ਼ਾਇਰੀ ਬਣ ਜਾਂਦੇ ਨੇ, ਤੇ ਜਦੋਂ ਸ਼ਾਇਰੀ ਆਵਾਜ਼ ਬਣ ਜਾਵੇ, ਉਹਦਾ ਨਾਮ ਹੁੰਦਾ ਏ ਦੇਬੀ ਮਖਸੂਸਪੁਰੀ।

ਦਿਲ ਦੇ ਜ਼ਖਮ ਛੁਪਾਏ ਨਹੀਂ ਛੁਪਦੇ, ਕੁਝ ਦਰਦ ਆਵਾਜ਼ਾਂ ਬਣ ਜਾਂਦੇ ਨੇ। ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ ਸਾਹਿਬਾ, ਅਸੀਂ ਲੈ ਕੇ ਆ ਰਹੇ ਹਾਂ ਇੱਕ ਖਾਸ ਸ਼ਾਮ ਪੰਜਾਬੀ ਸ਼ਾਇਰੀ ਦਰਦ ਤੇ ਯਾਦਾਂ ਦੇ ਨਾਮ, ਜੋ ਹਰ ਟੁੱਟੇ ਦਿਲ ਦੀ ਆਵਾਜ਼ ਬਣੇ। ਮਹਿਸੂਸ ਕਰੋ ਦੋਸਤੋ ਸਰੋਤਿਓ, ਉਹ ਲਫ਼ਜ਼ ਜੋ ਸਿੱਧੇ ਸਾਡੀ ਰੂਹ ਵਿੱਚ ਉਤਰ ਜਾਂਦੇ ਨੇ।

ਲਓ ਜੀ, ਇਹਨਾਂ ਤੋਂ ਬਾਅਦ ਆ ਰਹੇ ਨੇ ਮੁਹੰਮਦ ਸਦੀ। ਪਰਮ ਸਤਿਕਾਰਯੋਗ ਭੈਣੋ ਤੇ ਭਰਾਵੋ ਤੇ ਬਾਹਰੋਂ ਆਏ ਵੀਰ ਬਜ਼ੁਰਗੋ ਪਤਵੰਤੇ ਸੱਜਣੋ, ਮੈਨੂੰ ਹੁਕਮ ਹੋਇਆ ਤੁਹਾਡੀ ਸੇਵਾ ਦੇ ਵਿੱਚ ਆਪਣਾ ਗੀਤਾ ਕੀ ਰੋਡਵੇਜ਼ ਦੀ ਲਾਰੀ ਪੇਸ਼ ਕਰਾਂ। ਪਰ ਮੈਂ ਮਾਫੀ ਦਾ ਖਾਸ ਜਾਣਾ, ਅੱਜ ਮੇਰੇ ਨਾਲ ਬੀਬੀ ਰਣਜੀਤ ਕੌਰ ਨਹੀਂ ਆਏ, ਇਸ ਕਰਕੇ ਮੈਂ ਡਿਊਟ ਗੀਤ ਨੂੰ ਕੱਲਾ ਨਹੀਂ ਗਾ ਸਕਦਾ। ਪਰ ਫਿਰ ਵੀ ਡਿਊਟ ਗੀਤ ਨੂੰ ਕੱਲਾ ਗਾ ਰਿਹਾ, ਸੁਣੋ ਬਈ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਸਾਨੂੰ ਨਾ ਡਰ ਧੁੱਪ ਦਾ ਪੋਰਾ ਸਾਡਾ ਕਿਹੜਾ ਰੰਗ ਨੀ ਗੋਰਾ ਸਾਨੂੰ ਨਾ ਡਰ ਧੁੱਪ ਦਾ ਪੋਰਾ ਸਾਡਾ ਕਿਹੜਾ ਰੰਗ ਨੀ ਗੋਰਾ ਰੰਨਾ ਨੂੰ ਇਸ ਗੱਲ ਦਾ ਚੋਰਾ ਕਪੇ ਮਹੀਨਾ ਜੇਠ ਨੀ ਮੈਂ ਫੌਜੀ ਪਿੜੀਏ ਘੋੜਾ ਨਾ ਰੱਖਾਂ ਕੋਈ ਹੇਠ ਨੀ ਮੈਂ
1: ਜੀ ਨਰਿੰਦਰ ਬੀਬਾ ਤੇ ਕੰਵਰ ਲਾਲ ਅਗਨੀਹੋਤਰੀ ਬੋਲ ਹਰਦੇਵ ਗਿਲਗੀਰ ਦੇ ਹਰਦੇਵ ਦਿਲਗੀਰ ਦੇ ਤੁਸੀਂ ਇਹ ਗੀਤ ਸੁਣਿਆ ਸਾਡੇ ਪਿਛਲੇ ਸਰੋਤਾ ਦੀ ਫਰਮਾਇਸ਼ ਤੇ ਫੋਨ ਲਾਈਨ ਥੋੜ੍ਹਾ ਜਿਹਾ ਅੱਜ ਪਰੇਸ਼ਾਨ ਕਰ ਰਹੀ ਹੈ ਪਰ ਦੇਖੋ ਜੀ ਆਪਾਂ ਤਾਂ ਹਮੇਸ਼ਾ ਸਿੱਖਦੇ ਹਾਂ ਕੋਈ ਵੀ ਚੀਜ਼ ਕੋਸ਼ਿਸ਼ ਕਰ ਲਏ ਸਾਨੂੰ ਪਰੇਸ਼ਾਨ ਕਰਨ ਦੀ ਪਰ ਆਪਾਂ ਤਾਂ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਸਾਡੇ ਸਰੋਤੇ ਵੀ ਸਾਡੇ ਨਾਲ ਨੇ ਅਤੇ ਸਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਵੀ ਸਾਡੇ ਨਾਲ ਹੈ ਅਤੇ ਸਾਡੀਆਂ ਹੈ ਨਾ ਪਰੇਸ਼ਾਨੀਆਂ ਆਪਣੇ ਆਪ ਦੂਰ ਹੋ ਜਾਣਗੀਆਂ ਜੇ ਅਸੀਂ ਖੁਸ਼ ਹੋ ਕੇ ਹਰ ਪਰੇਸ਼ਾਨੀ ਦਾ ਹੱਲ ਕੱਢ ਲਾਂਗੇ ਤਾਂ ਅਤੇ ਫਿਲਹਾਲ ਇੱਕ ਸਰੋਤਾ ਸਾਡੇ ਨਾਲ ਲਾਈਨ 'ਤੇ ਜੁੜੇ ਨੇ ਦੇਖ ਲੈਂਦੇ ਹਾਂ ਜੀ ਕੌਣ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੇ ਹੋ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੁਰੀਲੀ ਦੁਪਹਿਰ ਦੇ ਵਿੱਚ ਜੀ ਤੇ ਫਿਰ ਤੁਹਾਨੂੰ ਫਿਰ ਤੁਹਾਡੀ ਚੋਇਸ ਮੈਂ ਸੁਣ ਹੀ ਲਈ ਸੀ ਹੈ ਨਾ ਮੈਂ ਸੁਣਵਾ ਦਾਂ ਤੁਹਾਨੂੰ ਤੁਹਾਡੀ ਚੋਇਸ ਤੇ ਗੀਤ ਜੀ ਬਿਲਕੁਲ ਗੀਤ ਆ ਰਿਹਾ ਕਮਲ ਖਾਨ ਦੀ ਆਵਾਜ਼ ਦੇ ਵਿੱਚ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ

ਜੀ ਦੋਸਤੋ, ਪ੍ਰੋਗਰਾਮ ਸੁਰੀਲੀ ਦੁਪਹਿਰ ਲਗਾਤਾਰ ਫਰਮਾਇਸ਼ਾਂ ਤੇ ਫਰਮਾਇਸ਼ਾਂ ਆ ਰਹੀਆਂ ਨੇ ਜੀ, ਤੇ ਅਗਲੇ ਕਿਹੜੇ ਸਰੋਤਾ ਨੇ ਜੀ ਸਾਡੇ ਨਾਲ, ਦੇਖ ਲੈਂਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਛੱਤਰ ਸਿੰਘ ਜੀ, ਕੀ ਹਾਲ ਚਾਲ ਨੇ ਜੀ ਤੁਹਾਡੇ, ਠੀਕ ਹੋ? ਜੀ ਜੀ ਜੀ ਤੇ ਅੱਜ ਗੀਤ ਫੇਰ ਕਿਹੜਾ ਤੁਸੀਂ ਸੁਣਨਾ? ਐਕਚੁਲੀ ਤੁਹਾਡੀ, ਹਾਂ ਥੋੜੇ ਜਿਹਾ ਨਾ ਫੋਨ ਲਾਈਨ ਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਹੈ, ਪਰ ਮੈਂ ਤੁਹਾਡੀ ਚੋਇਸ ਦਾ ਗੀਤ ਜ਼ਰੂਰ ਕੱਢ ਲਿਆ, ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਠੀਕ ਹੈ ਭਾਜੀ? ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ, ਆ ਗਿਆ ਜੀ। ਜੀ ਸ਼ੁਕਰੀਆ।

ਮੇਰੇ ਸਾਹਿਬ ਦੇ ਰੰਗ ਨਿਆਰੇ ਮੈਂ ਜਾਵਾਂ ਬਾਰੇ ਬਹੁਤ ਹੀ ਖੂਬਸੂਰਤ ਗੀਤ ਤੁਸੀਂ ਸੁਣਿਆ ਅਤੇ ਅਗਲੇ ਸਰੋਤਾ ਵੀ ਫਟਾਫਟ ਜੀ ਆ ਗਏ ਨੇ ਸੁਰੀਲੀ ਦੁਪਹਿਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਵਾਸਤੇ ਅਤੇ ਦੇਖ ਲੈਂਦੇ ਹਾਂ ਜੀ ਕੌਣ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਜੀ ਜੀ, ਤੁਹਾਡਾ ਬਹੁਤ ਬਹੁਤ ਜੀ ਜੀ, ਹਾਂ ਬਿਲਕੁਲ ਜੀ, ਤੁਹਾਡੀ ਪਸੰਦ ਤੇ ਕੁਲਦੀਪ ਮਾਣਕ ਤੇ ਗੁਲਸ਼ਨ, ਮਾਫ ਕਰਨਾ, ਗੁਲਸ਼ਨ ਕੋਮਲ ਦੀਆਂ

0: ਬਾਜ਼ਾਂ ਦੇ ਵਿੱਚ ਇਹ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਤੇ ਆਪਣਾ ਖਿਆਲ ਰੱਖਿਓ ਤੇ ਗਰਮੀ ਤੋਂ ਬਚੇ ਰਹਿਓ, ਠੀਕ ਹੈ ਜੀ?
1: ਬਹੁਤ
0: ਜੀ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਆ ਗਿਆ ਜੀ ਗੀਤ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ 2:09 ਹੋ ਚੁੱਕੇ ਨੇ ਤੇ ਠੀਕ 3 ਵਜੇ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ ਸਖੀ ਸਹੇਲੀ ਅਤੇ 4 ਵਜੇ ਸੁਣੋਗੇ ਪ੍ਰੋਗਰਾਮ ਸਿਹਤਨਾਮਾ।
1: नमस्कार, आकाशवाणी समाचार के साथ मैं कनक
2: की सुरीली धड़कन कार्यक्रम सखी सहेली बस कुछ ही पलों के बाद।

0: ਸਾਹਾਂ ਤੋਂ ਵੀ ਵੱਧ ਕੀਮਤੀ ਤੇ ਰੱਬ ਵਰਗੇ ਅਦਬੀ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਲੈ ਕੇ ਆਪ ਜੀ ਦਾ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਥ ਨਿਭਾਉਣਗੇ ਆਕਾਸ਼ਵਾਣੀ FM ਬਠਿੰਡਾ ਦੇ ਬਹੁਤ ਹੀ ਮਿਹਨਤੀ ਐਡੀਟਰ, ਬਹੁਤ ਹੀ ਵਧੀਆ ਆਵਾਜ਼ ਦੀ ਮਲਿਕਾ ਮੈਡਮ ਗੁਰਦੀਪ ਕੌਰ ਗਿੱਲ। ਦੋਸਤੋ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ 101.1 MHz। ਦੋਸਤੋ, ਅੱਜ ਦੀ ਸ਼ਾਮ ਬਲਜੀਤ ਡੈਡੀਕੇਟ ਕਰ ਰਹੇ ਨੇ ਪੰਜਾਬੀ ਸ਼ਾਇਰੀ ਦੇ ਬਾਦਸ਼ਾਹ, ਦਰਦ ਦੀ ਆਵਾਜ਼ ਤੇ ਠੇਠ ਪੰਜਾਬੀ ਬੋਲੀ ਦੇ ਫਕਰ ਦੇਬੀ ਮਖਸੂਸ ਪੁਰੀ ਜੀ ਨੂੰ।
1: ਜਿਨ੍ਹਾਂ ਦੀ ਫਿਤਰਤ ਵਿੱਚ ਦਗਾ, ਉਹ ਕਦੇ ਵਫਾਵਾਂ ਨਹੀਂ ਕਰਦੇ। ਜੋ ਰੁੱਖ ਜ਼ਿਆਦਾ ਉੱਚੇ ਨੇ, ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ। ਘੱਟ ਮਿਲੀਏ, ਘੱਟ ਆਈਏ ਜਾਈਏ, ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੇਰੇ ਲਈ ਦੁਆਵਾਂ ਨਹੀਂ ਕਰਦੇ। ਦੇਬੀ ਖੁਦ ਅੱਗੇ ਕਿੰਜ ਵਧਣਾ, ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ, ਅਸੀਂ ਕਦੇ ਸਲਾਹਾਂ ਨਹੀਂ ਕਰਦੇ।
0: ਸਰੋਤਿਓ, ਦੇਬੀ ਜੀ ਦੇ ਲਾਈਵ ਸ਼ੋਅਜ਼ ਵਿੱਚ ਸ਼ਾਇਰੀ ਦਾ ਅਲੱਗ ਹੀ ਰੰਗ ਹੁੰਦਾ ਹੈ। ਉਹ ਸਟੇਜ ਤੇ ਸਿੰਗਰ ਤੋਂ ਜ਼ਿਆਦਾ ਇੱਕ ਸਟੋਰੀ ਟੈਲਰ ਲੱਗਦੇ ਨੇ।

ਇਸ਼ਕ ਦੇ ਰਾਹਾਂ ਵਿੱਚ ਅਕਸਰ ਬੰਦਾ ਖੁਦ ਤੋਂ ਵੀ ਦੂਰ ਹੋ ਜਾਂਦਾ ਏ। ਦੋਸਤੋ, ਪੰਜਾਬੀ ਮਿਊਜ਼ਿਕ ਇੰਡਸਟਰੀ ਬਦਲ ਗਈ, ਟ੍ਰੈਂਡਸ ਬਦਲ ਗਏ, ਪਰ ਦੇਬੀ ਮਖਸੂਸਪੁਰੀ ਦੇ ਲਫ਼ਜ਼ ਅੱਜ ਵੀ ਉਹੀ ਅਸਰ ਰੱਖਦੇ ਨੇ। ਉਹਨਾਂ ਦੇ ਗੀਤ ਸਿਰਫ ਐਂਟਰਟੇਨਮੈਂਟ ਨਹੀਂ, ਇਹ ਜ਼ਿੰਦਗੀ ਦੀ ਕਿਤਾਬ ਨੇ। ਕੀ ਦੱਸੀਏ, ਯਾਰਾਨੇ, ਫੁਲਕਾਰੀ, ਰੇਸ਼ਮੀ ਜ਼ੁਲਫਾਂ, ਇਸ਼ਕ ਦੀ ਮਹਿੰਦੀ, ਕੋਕਾ ਇਸ਼ਕ ਦਾ ਅਹਿਸਾਨ, ਲਾਰੇ, ਇਹ ਸਾਰੇ ਗੀਤ ਸਰੋਤਿਓ ਜਦ ਅਸੀਂ ਅੱਜ ਵੀ ਸੁਣਦੇ ਹਾਂ ਤਾਂ ਅਸੀਂ ਵੱਖਰੀ ਦੁਨੀਆ ਦੇ ਵਿੱਚ ਪਹੁੰਚ ਜਾਂਦੇ ਹਾਂ।

ਦੋਸਤੋ ਹੁਣ ਦੇਬੀ ਜੀ ਦੇ ਕੁਝ ਮਸ਼ਹੂਰ ਗੀਤਾਂ ਦਾ ਵੀ ਜ਼ਿਕਰ ਕਰਨ ਲੱਗੇ ਆ। ਲਹਿੰਗਾ ਗੋਰੀ ਦਾ, ਤੈਨੂੰ ਨੱਚਣਾ ਪਊ, ਬਚ ਕੇ ਰਹੀ, ਪਹਿਲੀ ਉਮਰ ਦੀ ਯਾਰੀ, ਪੰਜਾਬ ਦੀਆਂ ਗੱਲਾਂ, ਮਾਰ ਗਿਆ ਆਸ਼ਕਾਂ ਦੀ ਜਾਨ ਤੇ, ਅਸੀਂ ਵੇਖੇ ਬਿਨਾ, ਬੜੀ ਮਿਹਰਬਾਨੀ ਹੋਵੇਗੀ, ਹੋਰ ਨਾ ਕਰੇ ਜਾਂਦੇ ਸੱਜਣਾ ਨੂੰ, ਕਿੱਦਾਂ ਜੁਦਾ ਕਰਾਂ, ਕਿਉਂ ਮਨਾਂ 'ਚ ਫਰਕ, ਕੋਈ ਹੋਰ ਨਾ ਵੇਖੇ, ਕੋਈ ਵਾਅਦਾ ਵਫਾ ਨਹੀਂ, ਲੁੱਟ ਕੇ ਲੈ ਗਿਆ ਸੱਜਣ ਮੇਲਾ, ਮਿਰਜ਼ਾ ਸਾਹਿਬਾਂ ਨੇੜੇ ਨੇੜੇ ਰਹਿੰਦੇ ਹੋ, ਪਿੱਛੇ ਕੀ ਬਚਦਾ, ਰੋਣ ਨੂੰ ਅਸੀਂ ਬਥੇਰੇ ਹਾਂ, ਸਾਡੀ ਗੱਲ 'ਚ ਆਵੀਂ, ਸਾਡੇ ਉਸ ਖੁਦਾ ਨਾਲ ਤੇਰਾ ਮੁੱਖ ਯਾਦ ਆਵੇ, ਉੱਠ ਫਰੀਦਾ ਸੁੱਤਿਆ। ਦੋਸਤੋ ਇਹ ਸਾਰੇ ਗੀਤ ਦੇਬੀ ਜੀ ਨੇ ਆਪਣੀ ਐਲਬਮ ਦੇਬੀ ਲਾਈਵ ਦੇ ਵਿੱਚ ਬੜੇ ਖੂਬਸੂਰਤ ਅੰਦਾਜ਼ ਦੇ ਵਿੱਚ ਗਾਏ। ਦੋਸਤੋ ਇਹ ਲਗਭਗ 21 ਸੌਂਗਸ ਨੇ ਤੇ 59 ਮਿੰਟ ਦੀ ਇਹ ਟੋਟਲ ਐਲਬਮ ਸੀ।

ਦੋਸਤੋ, ਦੇਬੀ ਜੀ ਨੇ 15 ਤੋਂ ਵੱਧ ਸਟੂਡੀਓ ਐਲਬਮਸ ਅਤੇ 6 ਲਾਈਵ ਐਲਬਮਸ ਰਿਲੀਜ਼ ਕੀਤੇ। ਅੱਖੀਆਂ 1998 ਦੇ ਵਿੱਚ ਇਹ ਐਲਬਮ ਆਈ। 1999 ਦੇ ਵਿੱਚ ਦੇਬੀ ਜੀ ਨੇ 2 ਐਲਬਮਸ ਰਿਲੀਜ਼ ਕੀਤੀਆਂ, ਬੱਲੇ ਨਹੀਂ ਬੱਲੇ, ਸਾਡੀ ਗਲੀ ਲੰਘਦੇ ਰਹੋ, 2001 ਦੇ ਵਿੱਚ ਮੁਖੜੇ ਦਾ ਲਿਸ਼ਕਾਰਾ, 2003 ਦੇ ਵਿੱਚ ਯਾਰਾਨੇ, 2004 ਦੇ ਵਿੱਚ ਸੋਨੇ ਦਾ ਤਵੀਤ, 2008 ਦੇ ਵਿੱਚ ਸਿੱਖੀ ਨਾਲ

2009 ਦੇ ਵਿੱਚ ਦੋਸਤੋ ਲਗਾਤਾਰ ਕਈ ਐਲਬਮਸ ਦੇਬੀ ਨੇ ਸਰੋਤਿਆਂ ਦੀ ਤੇ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਈਆਂ। ਸਭ ਤੋਂ ਪਹਿਲਾਂ ਕ੍ਰੇਜ਼ੀ 17, ਮੈਨੂੰ ਮੇਰੇ ਮਾਲਕਾ, ਇਸ਼ਕ ਦੀ ਮਹਿੰਦੀ, ਯੂਕੇ ਰੌਕਿੰਗ ਪਾਰਟੀ ਗਰੂਵਿਨ, ਫਿਰ ਆਈ ਜੀ 2009 ਦੇ ਵਿੱਚ ਡੀ ਜੇ ਸਟਾਈਲ, 2011 ਦੇ ਵਿੱਚ 3 ਐਲਬਮਸ ਆਈਆਂ ਜੀ, ਮਿਹਰਬਾਨੀ, ਤੇਰੇ ਨਾਲ ਪਿਆਰ ਤੇ ਮਹਿਬੂਬ, 2022 ਦੇ ਵਿੱਚ ਵੀ 2 ਐਲਬਮਸ ਆਈਆਂ ਜੀ, ਦੇਬੀ ਦੀ ਯਾਦ, ਯਾਦਾਂ ਦੇ ਸਿਰਲੇਖ ਹੇਠ ਤੇ ਯਾਰਾਨੇ, 2013 ਦੇ ਵਿੱਚ ਤੇਰਾ ਸ਼ਹਿਰ, 2014 ਦੇ ਵਿੱਚ ਸੱਜਣਾ, 2021 ਦੇ ਵਿੱਚ ਮੁਖੜੇ ਦਾ ਲਿਸ਼ਕਾਰਾ, 2024 ਦੇ ਵਿੱਚ ਅੱਖੀਆਂ ਡਾਕੇ ਮਾਰਦੀਆਂ, 2025 ਦੇ ਵਿੱਚ ਮੁਹੱਬਤ।

ਇਹ ਤੋਂ ਅਲਾਵਾ ਲਾਈਵ ਐਲਬਮਸ ਦੇਬੀ ਲਾਈਵ 1 2004 ਦੇ ਵਿੱਚ ਆਈ, ਦੇਬੀ ਲਾਈਵ 2 2005 ਦੇ ਵਿੱਚ ਆਈ, ਦੇਬੀ ਲਾਈਵ 3 2007 ਦੇ ਵਿੱਚ ਆਈ, ਦੇਬੀ ਲਾਈਵ 4 2009 ਦੇ ਵਿੱਚ, 2013 ਦੇ ਵਿੱਚ ਦੇਬੀ ਲਾਈਵ 5 ਸਲਾਮ ਜ਼ਿੰਦਗੀ ਸਰੋਤਿਆਂ ਨੇ ਬਹੁਤ ਪਸੰਦ ਕੀਤੀ, ਸਰੋਤਿਆਂ ਤੇ ਦਰਸ਼ਕਾਂ ਨੇ ਖੂਬ ਪਸੰਦ ਕੀਤੀ। 2017 ਦੇ ਵਿੱਚ ਦੇਬੀ ਲਾਈਵ 6, 2020 ਦੇ ਵਿੱਚ ਦੇਬੀ ਲਾਈਵ 7 ਦਿਲ ਦੀ ਦੌਲਤ ਦੇ ਸਿਰਲੇਖ ਹੇਠਾਂ ਆਈ, 2024 ਦੇ ਵਿੱਚ ਦੇਬੀ ਲਾਈਵ 8 ਕਿੱਸੇ ਮੁਹੱਬਤ ਦੇ, ਸੁਣਨ ਵਾਲੇ ਦਰਸ਼ਕਾਂ ਤੇ ਸਰੋਤਿਆਂ ਨੇ ਬਹੁਤ ਹੀ ਪਸੰਦ ਕੀਤੀ।

ਇਹਦੇ ਤੋਂ ਇਲਾਵਾ ਸਿੰਗਲ ਗੀਤ ਦੇਬੀ ਮਖਸੂਸਪੁਰੀ ਜੀ ਦੇ ਰਿਲੀਜ਼ ਹੋਏ 2019 ਦੇ ਵਿੱਚ ਆਇਆ ਸੀ ਜੀ ਤੇਰੀਆਂ ਗੱਲਾਂ ਰਣਜੀਤ ਰਾਣਾ ਦੇ ਨਾਲ। 2020 ਦੇ ਵਿੱਚ ਕਵਿਤਾ ਤੇ ਹੁਸਨ ਨਾਮ ਦੇ ਗੀਤ ਸਿੰਗਲ ਟਰੈਕਸ ਦੇ ਵਿੱਚ ਦੇਬੀ ਨੇ ਰਿਲੀਜ਼ ਕੀਤੇ। 2021 ਦੇ ਵਿੱਚ ਆਇਆ ਜੀ ਝਾਂਜਰ। 2022 ਦੇ ਵਿੱਚ ਫੀਚਰ ਗੁਰਪ੍ਰੀਤ ਘੁੱਗੀ ਦੇ ਵਿੱਚ ਪਾਰਟੀਸ਼ਨ 1947 ਇਹ ਗੀਤ ਵੀ ਦੇਬੀ ਜੀ ਨੇ ਗਾਇਆ। 2022 ਦੇ ਵਿੱਚ ਅਹਿਸਾਨ, 2023 ਦੇ ਵਿੱਚ ਪਿਤਾ, 2024 ਦੇ ਵਿੱਚ ਆਪਾਂ ਵਿਛੜੇ, 2025 ਦੇ ਵਿੱਚ ਸੁਲਤਾਨ ਦੇ ਨਾਲ ਆਇਆ ਗੀਤ ਜਵਾਨੀ।

2024 ਦੇ ਵਿੱਚ ਸ਼ਾਇਰ ਫਿਲਮ ਇੱਕ ਰਿਲੀਜ਼ ਹੋਈ ਜਿਸ ਦੇ ਵਿੱਚ ਦੇਬੀ ਮਖਸੂਸਪੁਰੀ ਜੀ ਮਹਿਮਾਨ ਭੂਮਿਕਾ ਦੇ ਵਿੱਚ ਨਜ਼ਰ ਆਏ। ਦੋਸਤੋ ਹੁਣ ਆਪ ਜੀ ਨਾਲ ਸਾਂਝ ਪਾਉਣ ਲੱਗੇ ਆ ਉਹਨਾਂ ਕਿਤਾਬਾਂ ਨਾਲ ਜੋ ਦੇਬੀ ਮਖਸੂਸਪੁਰੀ ਜੀ ਨੇ ਆਪਣੀ ਖੂਬਸੂਰਤ ਕਲਮ ਦੇ ਨਾਲ ਪੜ੍ਹਨ ਵਾਲਿਆਂ ਦੀ ਝੋਲੀ ਦੇ ਵਿੱਚ ਪਾਈਆਂ। ਉਮੀਦਾਂ ਦੇ ਚਿਰਾਗ ਇਸ ਕਿਤਾਬ ਦੇ ਵਿੱਚੋਂ ਦੋਸਤੋ ਦੋ ਲਾਈਨਾਂ ਆਪ ਜੀ ਦੇ ਸਨਮੁਖ ਰੱਖਣ ਲੱਗਿਆ ਹਾਂ। ਕੀ ਕਹਿਣੇ ਮੇਰੇ ਲੇਖਾਂ ਦੇ, ਕੀ ਕਹਿਣੇ ਮੇਰੇ ਲੇਖਾਂ ਦੇ, ਤੇਰੇ ਕੇਸਾਂ ਨਾਲੋਂ ਕਾਲੇ ਨੇ, ਦੁੱਖ ਆਪਣੇ ਤੈਨੂੰ ਕਿਉਂ ਦੇਵਾਂ, ਮੈਂ ਬੱਚਿਆਂ ਵਾਂਗੂ ਪਾਲੇ ਨੇ ਕਿਸੇ ਮੁਹੱਬਤ ਦੇ। ਦੋਸਤੋ ਇਹ ਕਿਤਾਬ ਦੇਬੀ ਮਖਸੂਸਪੁਰੀ ਜੀ ਦੀ ਜੇਕਰ ਤੁਸੀਂ ਵੀ ਪੜ੍ਹੋਗੇ ਤਾਂ ਆਪ ਜੀ ਨੂੰ ਵੀ ਤਾਰੀਫ ਕਰਨੀ ਪਊਗੀ ਦੇਬੀ ਜੀ ਦੀ ਕਲਮ ਦੀ। ਵਕਤ ਇੱਕੋ ਜਿਹਾ। ਦੋਸਤੋ ਇਹ ਕਿਤਾਬ ਮੇਰੇ ਤੇ ਗੁਰਦੀਪ ਜੀ ਕੋਲ ਵੀ ਹੈ ਤੇ ਅਸੀਂ ਕੱਲ ਹੀ ਖਰੀਦ ਕੇ ਲਿਆਂਦੀ ਹੈ ਦੋਨਾਂ ਭੈਣ ਭਰਾਵਾਂ ਨੇ। ਤੁਸੀਂ ਵੀ ਖਰੀਦਿਓ ਤੇ ਲਾਜ਼ਮੀ ਪੜ੍ਹਿਓ।

ਸ਼ਹਿਰ ਸਰੀ ਦਾ ਪੱਕਾ ਵਸਨੀਕ ਹੈ। ਦੇਵੀ ਨੂੰ ਦੇਵ ਤੋਂ ਦੇਵੀ ਨਾਂ ਦੇਣ ਵਾਲਾ ਪ੍ਰਸਿੱਧ ਗਾਇਕ ਜਸਵੰਤ ਸੰਦੀਲਾ ਹੈ। ਦੋਸਤੋ, ਦੇਵੀ ਹਮੇਸ਼ਾ ਹੀ ਸਰੋਤਿਆਂ ਦੀ ਜ਼ਿੰਦਗੀ ਦੇ ਬਹੁਤ

0: ਵਸਦੀਕ ਰਹਿ ਕੇ ਲਿਖਦਾ ਏ ਤੇ ਬਹੁਤ ਸਾਰੇ ਸਰੋਤਿਆਂ ਦਾ ਨਿੱਜੀ ਵਿਚਾਰ ਵੀ ਹੈ ਕਿ ਦੇਬੀ ਸਿਰਫ ਸਾਡੇ ਲਈ ਲਿਖਦਾ ਏ ਤੇ ਦੋਸਤੋ ਬਿਲਕੁਲ ਸੱਚ ਹੈ। ਦੇਬੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਗੱਲਾਂ ਕਰਦਾ ਏ ਜੋ ਕਿ ਹਰ ਆਮ ਅਤੇ ਖਾਸ ਦੇ ਨਾਲ ਵਾਪਰਦੀਆਂ ਰਹਿੰਦੀਆਂ ਨੇ। ਇਸੇ ਕਰਕੇ ਉਸਦੇ ਸਟੇਜੀ ਅਖਾੜੇ ਬਹੁਤ ਸਮੇਂ ਤੋਂ ਹੀ ਸੁਣੇ ਜਾਂਦੇ ਆ ਰਹੇ ਨੇ, ਜਿਨ੍ਹਾਂ ਵਿੱਚ ਦੇਬੀ ਬਹੁਤ ਹੀ ਉੱਚ ਦਰਜੇ ਦੀ ਸ਼ਾਇਰੀ ਕਰਦਾ ਏ, ਗਜ਼ਲਾਂ ਬੋਲਦਾ ਏ ਤੇ ਗੀਤ ਬੋਲਦਾ ਏ ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਉਂਦੀਆਂ ਨੇ।
1: ਸੋ ਆ ਸ਼ੇਰ ਕੋਈ 28-30 ਸਾਲ ਪਹਿਲਾਂ ਦੇ ਲਿਖੇ ਆ।

0: ਰਹੇ ਨੇ, ਜਿਨ੍ਹਾਂ ਵਿੱਚ ਦੇਬੀ ਬਹੁਤ ਹੀ ਉੱਚ ਦਰਜੇ ਦੀ ਸ਼ਾਇਰੀ ਕਰਦਾ ਏ, ਗਜ਼ਲਾਂ ਬੋਲਦਾ ਏ ਤੇ ਗੀਤ ਬੋਲਦਾ ਏ ਜੋ ਕਿ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਉਂਦੀਆਂ ਨੇ।
1: ਸੋ ਆ ਸ਼ੇਰ ਕੋਈ 28-30 ਸਾਲ ਪਹਿਲਾਂ ਦੇ ਲਿਖੇ ਆ,

ਵਿਛੇ ਤੇਰੀਆਂ ਰਾਹਾਂ 'ਚ ਫੁੱਲ ਬਣ ਕੇ, ਵਿਛੇ ਤੇਰੀਆਂ ਰਾਹਾਂ 'ਚ ਫੁੱਲ ਬਣ ਕੇ, ਰਾਹਾਂ ਦੇ ਤੂੰ ਸਾਨੂੰ ਰੋੜ ਜਾਣਿਆ, ਰਾਹਾਂ ਦੇ ਤੂੰ ਸਾਨੂੰ ਰੋੜ ਜਾਣਿਆ, ਅਸੀਂ ਆਪਣੀ ਸਮਝਿਆ ਤੈਨੂੰ, ਅਸੀਂ ਆਪਣੀ ਸਮਝਿਆ ਤੈਨੂੰ, ਨੀ ਤੂੰ ਸਾਨੂੰ ਹੋਰ ਜਾਣਿਆ, ਨੀ ਤੂੰ ਸਾਨੂੰ ਹੋਰ ਜਾਣਿਆ। ਛਾਵਾਂ ਤਪਦੀ ਨੂੰ ਰੁੱਖਾਂ ਵਾਂਗੂ ਕੀਤੀਆਂ, ਛਾਵਾਂ ਤਪਦੀ ਨੂੰ ਰੁੱਖਾਂ ਵਾਂਗੂ ਕੀਤੀਆਂ, ਤੇ ਆਪ ਧੁੱਪਾਂ ਵਿੱਚ ਜਲਦੇ ਰਹੇ, ਆਪ ਧੁੱਪਾਂ ਜਲਦੇ ਰਹੇ। ਤੇਰੇ ਰਾਹਾਂ ਵਿੱਚ ਰਵੇ ਨਾ ਹਨੇਰਾ, ਤੇਰੇ ਰਾਹਾਂ ਵਿੱਚ ਰਵੇ ਨਾ ਹਨੇਰਾ, ਮਸ਼ਾਲਾਂ ਵਾਂਗੂ ਬਲਦੇ ਰਹੇ, ਮਿਸ਼ਾਲਾਂ ਵਾਂਗੂ ਬਲਦੇ ਰਹੇ। ਤੇਰੇ ਸੀਨੇ ਵਿੱਚ ਦਿਲ ਬਣ ਧੜਕੇ, ਤੇਰੇ ਸੀਨੇ ਵਿੱਚ ਦਿਲ ਬਣ ਧੜਕੇ, ਤੂੰ ਇਸ ਨੂੰ ਵੀ ਸ਼ੋਰ ਜਾਣਿਆ, ਤੂੰ ਇਸ ਨੂੰ ਵੀ ਸ਼ੋਰ ਜਾਣਿਆ, ਅਸੀਂ ਆਪਣੀ ਸਮਝਿਆ ਤੈਨੂੰ, ਨੀ ਤੂੰ ਸਾਨੂੰ ਹੋਰ ਜਾਣਿਆ, ਨੀ ਤੂੰ ਸਾਨੂੰ ਹੋਰ ਜਾਣਿਆ। ਮਖਸੂਸਪੁਰੀ ਨੂੰ ਨਾ ਇਹ ਦੁੱਖ ਨਹੀਂ ਕਿ ਸ਼ੱਕ ਲਾਣੇ ਦੋ ਤੇਰੀਆਂ, ਮਖਸੂਸਪੁਰੀ ਨੂੰ ਇਹ ਦੁੱਖ ਨਹੀਂ ਕਿ ਸ਼ੱਕ ਲਾਣੇ ਦੋ ਤੇਰੀਆਂ, ਅਫਸੋਸ ਹੈ ਨਕਾਬ ਤੇਰਾ ਲੈਣ ਵਿੱਚ ਲੱਗ ਗਈਆਂ ਬਹੁਤ ਦੇਰੀਆਂ। ਕੰਮ ਲੂਣ ਦਾ ਜ਼ਖਮਾਂ ਤੇ ਕੀਤਾ ਨੀ, ਕੰਮ ਲੂਣ ਦਾ ਜ਼ਖਮਾਂ ਤੇ ਕੀਤਾ ਨੀ, ਅਸੀਂ ਸੀ ਟਕੋਰ ਜਾਣਿਆ, ਅਸੀਂ ਆਪਣੀ ਸਮਝਿਆ ਤੈਨੂੰ, ਨੀ ਤੂੰ ਸਾਨੂੰ ਹੋਰ ਜਾਣਿਆ।

0: ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਮੇਰੀ ਸਤਿਕਾਰਿਤ ਭੈਣ ਗੁਰਦੀਪ ਕੌਰ ਗਿੱਲ, ਜੋ ਕਿ ਇਸ ਪ੍ਰੋਗਰਾਮ ਨੂੰ ਬੜੀ ਖੂਬਸੂਰਤੀ ਨਾਲ ਐਡਿਟ ਕਰਕੇ ਕੰਪਾਈਲ ਕਰਕੇ ਆਪ ਜੀ ਦੀ ਝੋਲੀ ਵਿੱਚ ਪਾਉਣਗੇ। ਸਰੋਤਿਓ, ਹੁਣ ਸਾਨੂੰ ਦਿਓ ਇਜਾਜ਼ਤ, ਫੇਰ ਮਿਲਣ ਦੀ ਆਸ ਨਾਲ। ਰੱਬ ਰਾਖਾ, ਆਮੀਨ। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ।
1: ਕਈ ਵਾਰੀ ਤੁਸੀਂ ਬਹੁਤ ਸੰਜੀਦਾ ਸ਼ੇਰ ਵੀ ਸੁਣਾ ਦਿੰਦੇ ਹੋ, ਕਮਾਲ ਕਰ ਦਿੰਦੇ ਹੋ, ਅਖੀਰ ਦੇ ਵਿੱਚ ਸਾਨੂੰ ਜਾਂਦੇ ਜਾਂਦਿਆਂ ਨੂੰ ਇੱਕ ਸੁਣਾ ਕੇ ਜਾਓ।
2: ਜੀ ਸਰ, ਬਸ ਇੱਕ ਹੈਗਾ ਜੀ, ਹੱਸਣ ਤੇ ਕੋਈ ਫੀਸ ਨਹੀਂ ਹੈ, ਤੰਦਰੁਸਤੀ ਦੀ ਰੀਸ ਨਹੀਂ ਹੈ। ਹੱਸਦੇ ਹਾਂ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਤਕਲੀਫ ਨਹੀਂ ਹੈ। ਜੰਗ ਦੇ ਬੱਦਲ ਜੱਗ ਤੇ ਛਾਏ, ਜੰਗ ਦੇ ਬੱਦਲ ਜੱਗ ਤੇ ਛਾਏ, ਅੱਜ ਕੱਲ੍ਹ ਮੌਸਮ ਠੀਕ ਨਹੀਂ ਹੈ। ਸਾਡਾ ਕੰਮ ਉਡੀਕਦੇ ਰਹਿਣਾ, ਆਉਣ ਦੀ ਕੋਈ ਤਰੀਕ ਨਹੀਂ ਹੈ। ਚੇਤਾ ਤੇਰਾ ਅੱਜ ਵੀ ਆਵੇ ਪਰ ਹੁਣ ਓਨੀ ਟੀਸ ਨਹੀਂ ਹੈ। ਦੇਬੀ ਤੂੰ ਵੀ ਲਿਖਦਾ ਰਹਿਣਾ ਪਰ ਪਾਤਰ ਸਾਹਿਬ ਦੀ ਰੀਸ ਨਹੀਂ ਹੈ।
1: ਕਿਆ ਬਾਤ ਹੈ, ਕਿਆ ਬਾਤ ਹੈ। ਚੇਤਾ ਤੇਰਾ ਅੱਜ ਵੀ ਆਵੇ
2: ਪਰ ਹੁਣ ਓਨੀ ਟੀਸ ਨਹੀਂ ਹੈ।
1: ਕਿਆ ਬਾਤ ਹੈ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ।
2: ਸ਼ੁਕਰੀਆ ਅਥਨ ਸਾਹਿਬ, ਬਹੁਤ ਬਹੁਤ ਮਿਹਰਬਾਨੀ ਫਿਲਮ ਸਾਰੀ ਟੀਮ ਦੀ, ਬਹੁਤ ਮਿਹਰਬਾਨੀ।
0: ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਐਡੀਟਰ ਤੇ ਤਕਨੀਕੀ ਸਹਿਯੋਗ ਗੁਰਦੀਪ ਕੌਰ ਗਿੱਲ ਸਾਹਿਬਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਜੋ ਕਿ ਆਧਾਰਿਤ ਸੀ ਪੰਜਾਬੀ ਗਾਇਕ ਗੀਤਕਾਰ ਸ਼ਾਇਰ ਅਤੇ ਕਵੀ ਦੇਬੀ ਮਖਸੂਸ ਪੁਰੀ ਜੀ। ਪ੍ਰੋਗਰਾਮ ਦੇ ਵਿੱਚ ਆਵਾਜ਼ ਦੇ ਰਹੇ ਸਨ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਪ੍ਰੋਗਰਾਮ ਸੰਪਾਦਨ ਕੀਤਾ ਗੁਰਦੀਪ ਗਿੱਲ ਜੀ ਨੇ। ਅਤੇ ਲਓ ਹੁਣ ਸੁਣਦੇ ਹਾਂ ਰਣਜੀਤ ਬਾਵਾ ਜੀ ਦੀ ਆਵਾਜ਼ ਵਿੱਚ ਇੱਕ ਪਿਆਰਾ ਜਿਹਾ ਗੀਤ, ਪਰ ਉਸ ਤੋਂ ਪਹਿਲਾਂ ਕੁਝ ਸੰਦੇਸ਼।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣ ਸਕੋਗੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ। ਕਹਾਣੀ ਰਹੇਗੀ ਸਾਂਝੀ ਕੰਧ ਤੇ ਕਹਾਣੀਕਾਰ ਸੰਤੋਖ ਸਿੰਘ ਧੀਰ। ਵਾਚਕ ਅਤੇ ਸੰਪਾਦਨ ਕਮਲ ਸਿੱਧੂ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ ਦਿਨ ਮੰਗਲਵਾਰ ਸਵੇਰੇ 7 ਵਜੇ ਸਿਲਸਿਲਾ ਹੱਡ ਬੀਤੀਆਂ ਜਗ ਬੀਤੀਆਂ।

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19 ਤੇ 47 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ।
1: ਅੱਜ ਤਾਂ ਪਾਰਟੀ ਚਾਹੀਦੀ ਹੈ,
2: ਪਹਿਲਾਂ ਚੈਂਪੀਅਨ ਨਾਲ ਸੈਲਫੀ ਲਵਾਂਗੇ।
1: ਆਈਡੀਆ, ਇੱਥੇ ਹੀ ਕਰਦੇ ਹਾਂ ਪਾਰਟੀ, ਪੀਜ਼ਾ ਪਾਰਟੀ।
2: ਯੇ ਚਲ ਆਪਣਾ ਕਾਰਡ ਤੇ ਪਿੰਨ ਦੇ।
1: ਆਪਣੇ ਕਾਰਡ ਦੇ ਡੀਟੇਲਸ ਮੈਂ ਆਪੇ ਪਾਉਂਗੀ। ਆਰਬੀਆਈ ਕਹਿੰਦਾ ਹੈ ਆਪਣਾ ਪਿੰਨ, ਓਟੀਪੀ, ਸੀਵੀਵੀ ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨਾਲ ਸ਼ੇਅਰ ਨਾ ਕਰੋ। ਆਨਲਾਈਨ ਬੈਂਕਿੰਗ ਸਿਰਫ ਆਪਣੇ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ।
2: ਬਾਏ ਗਰਲ,
1: ਕਿੱਥੇ ਜਾ ਰਹੀ ਹੈ?
2: ਸੁਣਿਆ ਨਹੀਂ? ਨੋ ਸ਼ੇਅਰਿੰਗ।
1: ਆਰਬੀਆਈ ਕਹਿੰਦਾ ਹੈ ਜਾਣਕਾਰ ਬਣੋ, ਸਚੇਤ ਰਹੋ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ 'ਚ ਕਰਵਾਇਆ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ੍ਹ ਪੰਜਾਬ 'ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਅਤੇ ਤਾਪਮਾਨ 'ਚ ਗਿਰਾਵਟ ਬਾਰੇ ਅਲਰਟ ਜਾਰੀ। ਅਤੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ US ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਰਦਾਂ ਦੇ ਸਿੰਗਲਸ ਦੇ ਫਾਈਨਲ 'ਚ ਚਾਂਦੀ ਦਾ ਤਮਗਾ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਏਅਰ ਮਾਰਸ਼ਲ ਤਰਨ ਚੌਧਰੀ, ਲੈਫਟੀਨੈਂਟ ਜਨਰਲ ਨੀਰਜ ਵਰਸਨੇ, ਲੈਫਟੀਨੈਂਟ ਜਨਰਲ ਵਿਕਾਸ ਰੋਹੇਲਾ, ਲੈਫਟੀਨੈਂਟ ਜਨਰਲ ਹਰਬਿੰਦਰ ਸਿੰਘ ਵੰਦਰਾ ਅਤੇ ਲੈਫਟੀਨੈਂਟ ਜਨਰਲ ਮਹਿੰਦਰਪਾਲ ਸਿੰਘ ਨੂੰ ਆਤਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਵਾਜ਼ਿਆ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਸੀ.ਪੀ. ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਹ ਪੁਰਸਕਾਰ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਤੇ ਹੋਰਨਾਂ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਵੱਲੋਂ ਬੇਮਿਸਾਲ ਬਹਾਦਰੀ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਨੇ। ਇਹ ਪੁਰਸਕਾਰ ਜੰਮੂ ਕਸ਼ਮੀਰ, ਉੱਤਰ ਪੂਰਬ ਤੇ ਦੇਸ਼ ਦੀਆਂ ਸਰਹੱਦਾਂ ਦੇ ਨਾਲ ਨਾਲ ਦਹਿਸ਼ਤਗਰਦੀ, ਅੱਤਵਾਦ ਤੇ ਦੁਸ਼ਮਣੀ ਭਰੇ ਖਤਰਿਆਂ ਖਿਲਾਫ਼ ਭਾਰਤ ਦੀ ਨਿਰੰਤਰ ਲੜਾਈ ਨੂੰ ਦਰਸਾਉਂਦੇ ਨੇ ਅਤੇ ਨਾਲ ਹੀ ਹਵਾਬਾਜ਼ੀ, ਸਮੁੰਦਰੀ ਕਾਰਜਾਂ ਤੇ ਮਾਨਵਤਾਵਾਦੀ ਮਿਸ਼ਨਾਂ 'ਚ ਬੇਮਿਸਾਲ ਹਿੰਮਤ ਦੇ ਕਾਰਜ ਨੂੰ ਮਾਨਤਾ ਵੀ ਦਿੰਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਇਕੱਤਰਤਾ ਵਿੱਚ ਪਾਸ ਕੀਤਾ, ਜੋ 15 ਜੂਨ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਨ੍ਹਾਂ ਨੂੰ 29 ਜੂਨ ਨੂੰ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਸਪਸ਼ਟੀਕਰਨ ਦੇਣ ਲਈ ਤਖ਼ਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਿੱਖ ਸੰਸਥਾ ਵੱਲੋਂ ਇਸ ਸੋਧ ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਸਿੱਖ ਪੰਥ ਨਾਲ ਸਲਾਹ ਕੀਤੇ ਬਿਨਾਂ ਲਾਗੂ ਕੀਤਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਫੈਸਲਾ ਲਵੇਗੀ।
4: ਮਾਨਯੋਗ ਜਥੇਦਾਰ ਸਾਹਿਬ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਨ ਨੂੰ। ਉਹਨਾਂ ਨੇ ਕੁਛ ਅਮੈਂਡਮੈਂਟਸ, ਕੁਛ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇਗੀਆਂ, ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜਥੇਦਾਰ ਸਾਹਿਬ ਭੇਜਣਗੇ, ਉਹ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ 1 ਮਹੀਨੇ 'ਚ ਫੈਸਲਾ ਲਵਾਂਗੇ।

ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿਚ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਪਿੰਡ ਅਬਿਆਣਾ ਵਿਖੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਸ੍ਰੀ ਗੜੀ ਨੇ ਕਿਹਾ ਕਿ ਕਮਿਸ਼ਨ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਸ਼ਿਕਾਇਤਾਂ ਤੇ ਉਨ੍ਹਾਂ ਦੇ ਹੱਕਾਂ ਦੀ ਸੁਰੱਖਿਆ ਲਈ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਕਮਿਸ਼ਨ ਕੋਲ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਕਾਨੂੰਨੀ ਪ੍ਰਕਿਰਿਆ ਮੁਤਾਬਕ ਨਿਰਪੱਖ ਢੰਗ ਨਾਲ ਵਿਚਾਰ ਕੀਤਾ ਜਾਂਦਾ ਹੈ ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਦੇ ਸਮੇਂ ਸਿਰ ਨਿਪਟਾਰੇ ਲਈ ਯੋਗ ਕਾਰਵਾਈ ਵੀ ਕੀਤੀ ਜਾਂਦੀ ਹੈ। ਸ੍ਰੀ ਗੜੀ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਵੱਲੋਂ ਰੱਖੇ ਗਏ ਮਸਲਿਆਂ ਨੂੰ ਨਿਯਮਾਂ ਅਤੇ ਕਾਨੂੰਨੀ ਵਿਵਸਥਾ ਮੁਤਾਬਕ ਵਿਚਾਰਿਆ ਜਾਵੇਗਾ ਤੇ ਜਿੱਥੇ ਕਮਿਸ਼ਨ ਦੇ ਅਧਿਕਾਰ ਖੇਤਰ ਅਧੀਨ ਕਾਰਵਾਈ ਬਣਦੀ ਹੋਵੇਗੀ ਉੱਥੇ ਲੋੜੀਂਦੀ ਕਾਰਵਾਈ ਯਕੀਨੀ ਬਣਾਈ ਜਾਏਗੀ। ਇਸ ਮਗਰੋਂ ਚੇਅਰਮੈਨ ਨੇ ਕਬੀਰ ਜਯੰਤੀ ਮੌਕੇ ਪਿੰਡ ਝਾਂਡੀਆਂ ਕਲਾਂ ਵਿਖੇ ਕਰਵਾਏ ਗਏ ਸਮਾਗਮ ਅਤੇ ਭੂਰੀ ਵਾਲੇ ਗੁਰਗੱਦੀ ਪਰੰਪਰਾ ਨਾਲ ਸਬੰਧਤ ਧਾਰਮਿਕ ਸਮਾਗਮ 'ਚ ਵੀ ਸ਼ਿਰਕਤ ਕੀਤੀ। ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਤੇ ਲੋੜਵੰਦ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿੱਤੀ ਸਾਲ 2026-27 ਦੌਰਾਨ ਹੁਣ ਤੱਕ 1583 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੱਖਾਂ ਬਜ਼ੁਰਗਾਂ, ਵਿਧਵਾਵਾਂ, ਨਿਆਸਰਾ ਔਰਤਾਂ, ਅਨਾਥ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਵਜੋਂ ਸਿੱਧਾ ਫਾਇਦਾ ਮਿਲਿਆ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਸਮਾਜਿਕ ਸੁਰੱਖਿਆ ਤੇ ਭਲਾਈ ਯੋਜਨਾਵਾਂ ਲਈ 6,131 ਕਰੋੜ 91 ਲੱਖ ਰੁਪਏ ਦਾ ਬਜਟ ਰੱਖਿਆ। ਇਹ ਬਜਟ ਵਿਵਸਥਾ ਸੂਬੇ ਦੇ ਲਗਭਗ 36 ਲੱਖ ਲਾਭਪਾਤਰੀਆਂ ਨੂੰ ਨਿਯਮਿਤ ਵਿੱਤੀ ਸਹਾਇਤਾ ਯਕੀਨੀ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ ਰਾਸ਼ੀ ਵਿੱਚੋਂ ਬੁਢਾਪਾ ਪੈਨਸ਼ਨ ਵਾਸਤੇ 1,048 ਕਰੋੜ ਰੁਪਏ ਤੋਂ ਵੱਧ ਦੀ ਰਕਮ ਅਤੇ ਇਸੇ ਤਰ੍ਹਾਂ ਵਿਧਵਾਵਾਂ, ਬੇਸਹਾਰਾ ਔਰਤਾਂ, ਅਨਾਥ ਤੇ ਆਸ਼ਰਿਤ ਬੱਚਿਆਂ ਤੇ ਦਿਵਿਆਂਗ ਵਿਅਕਤੀਆਂ ਦੇ ਫਾਇਦੇ ਲਈ ਚੱਲ ਰਹੀਆਂ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਤਹਿਤ 535 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਭਗਤ ਕਬੀਰ ਜੀ ਦੇ ਜੀਵਨ ਇਤਿਹਾਸ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਸੱਦਾ ਦਿੱਤਾ। ਉਧਰ ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਦੇ ਭਾਰਗਵ ਨਗਰ ਸਥਿਤ ਸਤਿਗੁਰ ਕਬੀਰ ਮੁੱਖ ਮੰਦਿਰ ਵਿਖੇ ਸ਼ਾਮ 8 ਵਜੇ ਤੋਂ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਮਗਰੋਂ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਦੌਰਾਨ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਨੇ ਸੰਗਤਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ 'ਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਸਾਡੇ ਪੱਤਰਕਾਰ ਨੇ ਦੱਸਿਆ ਕਿ ਯਾਤਰਾ ਦੇ ਅਧਿਕਾਰਤ ਸ਼ੁਰੂਆਤ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ, ਕਾਫਲੇ ਦੀ ਆਵਾਜਾਈ ਤੇ ਸਮੁੱਚੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸੇ ਦੌਰਾਨ ਯਾਤਰਾ ਨੂੰ ਲੈ ਕੇ ਅੱਜ ਜ਼ਿਲ੍ਹਾ ਪਠਾਨਕੋਟ ਵਿੱਚ ਪੰਜਾਬ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਵਿੱਚ ਕਾਨੂੰਨ ਤੇ ਵਿਵਸਥਾ ਬਾਰੇ DGP PK ਸਿਨਹਾ ਨੇ ਸੁਰੱਖਿਆ ਦੇ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਅਮਰਨਾਥ ਯਾਤਰਾ 'ਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਦੇ ਲਈ ਅੱਜ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਬੈਠਕ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਾਕਿਆਂ ਉੱਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਜੰਮੂ ਕਸ਼ਮੀਰ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਤੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਮੁਤਾਬਕ ਦੇਸ਼ ਦੀ ਅਮੀਰ ਸਭਿਆਚਾਰਕ ਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਤੇ ਸਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਸਭਿਆਚਾਰ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਨਿਡਰ ਹੋ ਕੇ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ 31 ਮਈ 2026 ਤੱਕ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਨੰਬਰ 9512-00200 ਤੇ ਆਡੀਓ ਵੀਡੀਓ ਰਿਕਾਰਡਿੰਗਾਂ ਸਮੇਤ ਕੁੱਲ 16,950 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ। ਇਨ੍ਹਾਂ ਵਿੱਚੋਂ 10,951 ਸ਼ਿਕਾਇਤਾਂ ਦੂਜੇ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਇਹ ਸ਼ਿਕਾਇਤਾਂ ਯੋਗ ਕਾਰਵਾਈ ਲਈ ਸਬੰਧਤ ਵਿਭਾਗ

0: ਨੂੰ ਭੇਜੀਆਂ ਗਈਆਂ ਨੇ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਭਾਰੀ ਬਾਰਿਸ਼ ਦੇ ਤਾਪਮਾਨ ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਿੱਸਿਆਂ ਚ ਆਮ ਨਾਲੋਂ ਵੱਧ ਤਾਪਮਾਨ ਤੇ ਲੂ ਜਿਹੀ ਸਥਿਤੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਵੱਖ ਵੱਖ ਥਾਵਾਂ ਤੇ 1 ਜੁਲਾਈ ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ ਅਤੇ ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤੈ। ਵਿਭਾਗ ਨੇ ਅੱਜ ਤੇ ਕੱਲ 30 ਜੂਨ ਨੂੰ ਵੀ ਪੰਜਾਬ ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਹਰਿਆਣਾ ਚ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਹੈ। ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਅੱਜ US ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਮਰਦਾਂ ਦੇ ਸਿੰਗਲਸ ਦੇ ਫਾਈਨਲ ਵਿਚ ਚਾਂਦੀ ਦਾ ਤਮਗਾ ਜਿੱਤਿਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਸੂਬਾ ਪੱਧਰੀ ਸਮਾਗਮ ਜਲੰਧਰ ਚ ਕਰਵਾਇਆ ਜਾ ਰਿਹਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਆਪਣਾ ਡੈਜ਼ਰਟ ਆ ਗਿਆ ਪਰ ਆਪਣੀ ਚੈਂਪੀ ਨਹੀਂ ਆਈ ਅਜੇ ਤੱਕ। ਬਿੱਲ ਭਰਨ ਤੋਂ ਪਹਿਲਾਂ ਤਾਂ ਆਵੇਗੀ ਨਾ। ਸੁਗਮ ਕੀ ਹੋ ਰਿਹਾ ਹੈ?
2: ਬਿੱਲ ਹੋ ਰਿਹਾ ਹੈ। ਚੱਲ ਆਪਣਾ ਕਾਰਡ ਦੇ।
1: ਪਿੰਨ ਦੇ। RBI ਕਹਿੰਦਾ ਹੈ ਕਿ ਆਪਣਾ ਪਿੰਨ, OTP, CVV ਜਾਂ ਇੰਟਰਨੈਟ ਬੈਂਕਿੰਗ ਪਾਸਵਰਡ ਕਿਸੇ ਨੂੰ ਨਾ ਦਿਓ। ਆਨਲਾਈਨ ਬੈਂਕਿੰਗ ਸਿਰਫ ਆਪਣੇ ਹੀ ਕੰਪਿਊਟਰ, ਮੋਬਾਈਲ ਅਤੇ ਸਿਕਿਓਰ ਨੈਟਵਰਕ ਤੇ ਕਰੋ। ਹੈ ਕੀ ਇਹ ਖਾਣ ਦੀ ਚੈਂਪੀਅਨਸ਼ਿਪ ਸੀ? RBI ਕਹਿੰਦਾ ਹੈ ਜਾਣਕਾਰ ਬਣੋ, ਸੁਚੇਤ ਰਹੋ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਹੈ 6:31 ਤੇ 7 ਸੈਕਿੰਡ। ਪੇਸ਼ ਹੈ ਜੀ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ।

0: जी श्रोतियो नमस्कार, मैं हाँ मनदीप रजौरा। अज दे प्रोग्राम युववाणी दे विच मैं कल्ला नहीं हाँ श्रोतियो, मेरे नाल नौजवान प्रोग्राम युववाणी दे कंपीयर सुरिंदर सिंह, सहजप्रीत कौर ते आराधना भी मौजूद ने। इन्हां सारयां दा बहुत बहुत स्वागत करदा हाँ मैं मनदीप रजौरा, तुहाडा बहुत बहुत स्वागत है जी।
1: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੇ ਧੰਨਵਾਦ ਸਰ।
0: ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨੌਜਵਾਨ ਸਾਥੀ ਜਿਹੜੇ ਨੇ ਉਹ ਸਾਡੇ ਨਾਲ ਗੱਲਬਾਤ ਕਰਨਗੇ ਇਨਵਾਇਰਮੈਂਟ ਨੂੰ ਲੈ ਕੇ, ਕਿਉਂਕਿ ਜੇਕਰ ਅਸੀਂ ਸਾਡੇ ਆਲੇ ਦੁਆਲੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਆਲੇ ਦੁਆਲੇ ਦੇ ਵਿੱਚ ਗਰਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਗਰਮੀ ਦਾ ਮੌਸਮ ਹੈ, ਗਰਮੀ ਤਾਂ ਹੋਵੇਗੀ ਹੀ, ਪਰ ਮੌਸਮਾਂ ਦੇ ਵਿੱਚ ਜੋ ਤਬਦੀਲੀਆਂ ਹੋ ਰਹੀਆਂ ਨੇ ਉਹਨਾਂ ਦੀ ਕੀ ਵਜ੍ਹਾ ਹੈ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਕੀ ਚੁਣੌਤੀਆਂ ਦਰਪੇਸ਼ ਨੇ। ਸੋ ਨੌਜਵਾਨ ਪੀੜ੍ਹੀ ਜੇਕਰ ਇਸ ਗੱਲ ਦੀ ਚਿੰਤਾ ਕਰਦੀ ਹੈ ਅਤੇ ਉਸ ਦੇ ਲਈ ਕੁਝ ਉਪਰਾਲੇ ਵੀ ਕਰਦੀ ਹੈ ਤਾਂ ਫਿਰ ਇਸ ਚੁਣੌਤੀ ਨੂੰ ਅਸੀਂ ਸਰ ਕਰ ਸਕਦੇ ਹਾਂ। ਅਤੇ ਸਾਥੀਓ ਅੱਜ ਕਿਉਂਕਿ ਅਸੀਂ ਕਬੀਰ ਜਯੰਤੀ ਮਨਾ ਰਹੇ ਹਾਂ, ਸੋ ਕਬੀਰ ਜੀ ਦੇ ਦੋਹੇ ਤੋਂ ਅੱਜ ਦੇ ਇਸ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰਾਂਗੇ ਜੀ।

0: ਮਨਦੀਪ ਜੀ, ਕਬੀਰ ਜੀ ਦਾ ਇੱਕ ਦੋਹਾ ਹੈ ਜੋ ਮੈਨੂੰ ਬਹੁਤ ਪਸੰਦ ਹੈ, ਉਹ ਵੀ ਮੈਂ ਪੜ੍ਹਨਾ ਚਾਹੁੰਦੀ ਹਾਂ
1: ਜੀ। ਬਿਲਕੁਲ।
0: ਮੇਰਾ ਮੁਝਮੇ ਕੁਝ ਨਹੀਂ, ਜੋ ਕੁਝ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪਤਾ, ਕਿਆ ਲਾਗੇ ਹੈ ਮੇਰਾ।
1: ਜੀ ਬਿਲਕੁਲ, ਕਬੀਰ ਜੀ ਦੇ ਦੋਹੇ ਸਾਨੂੰ ਪੈਰ ਪੈਰ ਤੇ ਸੇਧ ਦਿੰਦੇ ਨੇ।
2: ਮਨਦੀਪ ਜੀ, ਇੱਕ ਕਬੀਰ ਜੀ ਦਾ ਦੋਹਾ ਮੈਂ ਵੀ ਬੋਲਣਾ ਚਾਹੂੰਗੀ
1: ਜੀ।
2: ਐਸੀ ਵਾਣੀ ਬੋਲੀਏ, ਮਨ ਕਾ ਆਪਾ ਖੋਏ, ਔਰਨ ਕੋ ਸ਼ੀਤਲ ਕਰੇ, ਆਪ ਸ਼ੀਤਲ ਹੋਏ।
1: ਜੀ, ਤੇ ਆਰਾਧਨਾ, ਤੁਸੀਂ ਸਾਨੂੰ ਇਸ ਦਾ ਮਤਲਬ ਵੀ ਸਮਝਾਓ ਕਿ ਇਹਦੇ 'ਚ ਕਬੀਰ ਜੀ ਕਹਿਣਾ ਕੀ ਚਾਹ ਰਹੇ ਹੈ, ਕਿਉਂਕਿ ਛੁੱਟੀ ਤਾਂ ਅਸੀਂ ਕਬੀਰ ਜੀ ਦੇ ਜਯੰਤੀ 'ਤੇ ਮਨਾ ਰਹੇ ਹਾਂ, ਪਰ ਸਾਨੂੰ ਇਸ ਗੱਲ ਦਾ ਵੀ ਇਲਮ ਹੋਣਾ ਚਾਹੀਦਾ ਕਿ ਉਹਨਾਂ ਨੇ ਇਸ ਦੋਹੇ 'ਚ ਕਿਹਾ ਕੀ ਹੈ। ਜੀ
2: ਜੀ ਮਨਦੀਪ ਜੀ, ਅਸੀਂ ਇਸ ਦੋਹੇ ਵਿੱਚ ਜਦੋਂ ਅਸੀਂ ਪੜ੍ਹਿਆ, ਐਸੀ ਵਾਣੀ ਬੋਲੀਏ, ਮਨ ਕਾ ਆਪਾ ਖੋਏ, ਔਰਨ ਕੋ ਸ਼ੀਤਲ ਕਰੇ, ਆਪ ਸ਼ੀਤਲ ਹੋਏ, ਤਾਂ ਇਸ ਦੋਹੇ ਵਿੱਚ ਬਿਲਕੁਲ ਸਹੀ ਤਰੀਕੇ ਨਾਲ ਕਬੀਰ ਜੀ ਨੇ ਸਾਨੂੰ ਦੱਸਿਆ ਹੈ ਕਿ ਸਾਨੂੰ ਆਪਣੇ ਮੁਖ ਦੇ ਵਿੱਚੋਂ ਇਸ ਤਰ੍ਹਾਂ ਦੀ ਬਾਣੀ ਬੋਲਣੀ ਚਾਹੀਦੀ ਹੈ ਜਿਸ ਬਾਣੀ ਨੂੰ ਦੇਖ ਕੇ ਜੋ ਲੋਕ ਹੈ ਉਹ ਸਾਡੇ ਵੱਲ ਆਕਰਸ਼ਿਤ ਹੋਣ, ਅਸੀਂ ਵੀ ਸ਼ੀਤਲ ਹੋਈਏ ਅਤੇ ਲੋਕਾਂ ਨੂੰ ਵੀ ਸ਼ੀਤਲ ਕਰੀਏ।
1: ਜੀ ਬਿਲਕੁਲ, ਜਿਵੇਂ ਕਿ ਆਕਾਸ਼ਵਾਣੀ ਦੇ ਪ੍ਰੋਗਰਾਮ ਨੇ ਅਤੇ ਸਾਡੇ ਪ੍ਰੋਗਰਾਮ ਦਾ ਨਾਂ ਵੀ ਯੁਵ ਬਾਣੀ ਹੈ ਅਤੇ ਤੁਸੀਂ ਬਾਣੀ ਦੀ ਹੀ ਗੱਲ ਕਰ ਰਹੇ ਹੋ। ਸੁਰਿੰਦਰ ਜੋ ਮੇਰੇ ਨਾਲ ਨੇ ਸਾਥੀ, ਇੱਕ ਨੌਜਵਾਨ, ਉਹ ਵੀ ਕਹਿੰਦੇ ਆ ਵੀ ਤਾਏ ਦੀ ਧੀ ਚੱਲੀ ਅਤੇ ਮੈਂ ਕਿਉਂ ਰਹਾਂ ਇਕੱਲੀ, ਇਹ ਕਹਿੰਦੇ ਆ ਵੀ ਮੈਂ ਵੀ ਇੱਕ ਦੋਹਾ ਸ਼ਾਮਿਲ ਕਰਨਾ ਚਾਹਾਂਗਾ। ਜੀ ਸੁਰਿੰਦਰ ਜੀ।
3: ਹਾਂਜੀ। ਗੁਰੂ ਗੋਬਿੰਦ ਦੋ ਨੋ ਖੜੇ, ਕਾਕੂ ਲਾਊ ਪਾਏ, ਬਲਿਹਾਰੀ ਗੁਰੂ ਆਪਣੋ ਗੋਬਿੰਦ ਦੀਏ ਬਤਾਏ।
1: ਜੀ ਬਿਲਕੁਲ। ਸੋ ਇਸ ਦੋਹੇ ਦੇ ਵਿੱਚ ਉਹਨਾਂ ਨੇ ਗੁਰੂ ਦੀ ਅਹਿਮੀਅਤ ਦੀ ਗੱਲ ਕੀਤੀ ਹੈ। ਸੋ ਇਹ ਨੌਜਵਾਨ ਸਾਥੀ ਜਿਹੜੇ ਨੇ ਉਹ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਨੂੰ ਮੰਨਦੇ ਹੋਏ ਅੱਜ ਚਰਚਾ ਕਰਨਾ ਚਾਹੁੰਦੇ ਨੇ ਇਨਵਾਇਰਮੈਂਟ ਦੇ ਉੱਤੇ, ਅਤੇ ਇਨਵਾਇਰਮੈਂਟ ਦੇ ਵਿੱਚ ਇੰਨੀ ਗਰਮੀ ਦਾ ਕਾਰਨ ਤੁਸੀਂ ਕੀ ਸਮਝਦੇ ਹੋ ਸਹਿਜਪ੍ਰੀਤ, ਕਿ ਕਿਹੜੇ ਕਿਹੜੇ ਕਾਰਨ ਨੇ ਜੋ ਸਾਡੇ ਇਨਵਾਇਰਮੈਂਟ ਦੇ ਵਿੱਚ ਇਸ ਕਦਰ ਤਬਦੀਲੀਆਂ ਕਰ ਰਹੇ ਨੇ? ਮੌਸਮ ਜਿਹੜੇ ਕਿ ਜਿਵੇਂ ਕਿ ਅੱਜ ਕੱਲ੍ਹ ਜੋ ਹਿਊਮਿਡਿਟੀ ਦਾ ਹੁਮਸ ਭਰਿਆ ਇਹ ਮੌਸਮ ਹੈ, ਜਿਹੜਾ ਕਿ ਅੱਗੇ ਚੱਲ ਕੇ ਜੁਲਾਈ ਦੇ ਵਿੱਚ ਆਉਣਾ ਸੀ ਉਹ ਪਹਿਲਾਂ ਹੀ ਆ ਗਿਆ, ਮੌਸਮ ਥੋੜ੍ਹੇ ਐਡਵਾਂਸ ਜਿਹੜੇ ਹੋਏ ਹੋਏ ਹੈ ਅਤੇ ਇਹਨਾਂ ਦਾ ਨੁਕਸਾਨ ਵੀ ਸਾਨੂੰ ਹੋ ਰਿਹਾ ਹੈਗਾ, ਤੁਸੀਂ ਕੀ ਸਮਝਦੇ ਹੋ ਕੀ ਕਾਰਨ ਹੈ ਇਸਦਾ?
0: ਸਰ, ਇਹਦੇ ਬਹੁਤ ਸਾਰੇ ਕਾਰਨ ਨੇ ਅਤੇ ਇਹਦਾ ਮੁੱਖ ਕਾਰਨ ਅਸੀਂ ਲੋਕ ਹੀ ਹਾਂ ਜੋ ਕਿ ਘਰਾਂ ਦੇ ਵਿੱਚ 24 ਘੰਟੇ AC ਲਗਾ ਕੇ ਬੈਠੇ ਰਹਿੰਦੇ ਹਾਂ। ਸਾਨੂੰ ਆਪਣੇ ਤੋਂ ਇਲਾਵਾ ਦੂਜਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ, ਆਪਣੀ ਇਨਵਾਇਰਮੈਂਟ ਬਾਰੇ ਵੀ ਸੋਚਣਾ ਚਾਹੀਦਾ ਹੈ, ਕਿਉਂਕਿ ਕਹਿੰਦੇ ਨੇ ਕਿ ਆਪਣੇ ਕੋਲ ਜਿੱਦਾਂ ਕਿ ਕੋਈ ਦੂਜਾ ਪਲੈਨਟ ਨਹੀਂ ਹੈ,

0: ਤੇ ਆਪਾਂ ਨੂੰ ਇਹ ਸੋਚਣਾ ਚਾਹੀਦਾ ਕਿ ਆਪਾਂ ਜੋ ਆਪਣੀ ਅਗਲੀ ਜਨਰੇਸ਼ਨ ਨੂੰ ਸੌਂਪਣਾ ਹੈ ਉਹ ਆਪਾਂ ਕਿਹੋ ਜਿਹਾ ਪਲੈਨਟ ਸੌਂਪ ਕੇ ਜਾਵਾਂਗੇ। ਤੇ ਇਹ ਏਸੀਆਂ ਕਾਰਨ ਜੋ ਆਪਾਂ ਹਰ ਇੱਕ ਕਮਰੇ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਲਗਵਾ ਰਹੇ ਹਾਂ, ਇਹ ਸਭ ਤੋਂ ਵੱਡਾ ਕਾਰਨ ਹੈ ਅੱਜ ਕੱਲ੍ਹ ਦੀ ਵੱਧਦੀ ਹੋਈ ਹੀਟ ਦਾ।
1: ਜੀ, ਤਪਸ਼ ਜਿਹੜੀ ਹੈ ਉਹ ਆਲਮੀ ਤਪਸ਼ ਵੱਧ ਗਈ ਹੈ, ਜਿਸ ਦੇ ਚੱਲਦਿਆਂ ਸਾਨੂੰ ਪਤਾ ਹੈ ਕਿ ਪਹਾੜਾਂ ਦੇ ਉੱਤੇ ਪਈ ਬਰਫ਼ ਬਹੁਤ ਜ਼ਿਆਦਾ ਮੈਲਟ ਹੋ ਰਹੀ ਹੈ, ਪਿਘਲ ਰਹੀ ਹੈ ਉਹ, ਅਤੇ ਮੈਦਾਨਾਂ ਦੇ ਵਿੱਚ ਦਰਿਆਵਾਂ ਦਾ ਜੋ ਪੱਧਰ ਹੈ ਉਹ ਚੜ੍ਹ ਗਿਆ ਹੈਗਾ, ਅਤੇ ਇਸ ਦਾ ਖਾਮਿਆਜ਼ਾ ਪੰਜਾਬ ਨੇ, ਸਾਡੇ ਸੂਬੇ ਨੇ ਪਿਛਲੇ ਸਾਲ ਵੀ ਭੁਗਤਿਆ। ਆਰਾਧਨਾ, ਤੁਸੀਂ ਕੀ ਦੇਖਦੇ ਹੋ ਇਹਦੇ 'ਚ?
2: ਮਨਦੀਪ ਜੀ, ਜੋ ਦੋ ਮੁੱਖ ਕਾਰਨ ਨੇ ਜੋ ਕਿ ਗਰਮੀ ਵਿੱਚ ਅਸੀਂ ਦੇਖ ਰਹੇ ਹਾਂ ਦਿਨੋ ਦਿਨ ਵਾਧਾ ਹੈ, ਉਸਦਾ ਪਹਿਲਾ ਮੁੱਖ ਕਾਰਨ ਇਹ ਹੈ ਕਿ ਰੁੱਖਾਂ ਦੀ ਕਟਾਈ। ਅਸੀਂ ਦੇਖਦੇ ਹਾਂ ਕਿ ਦਿਨੋ ਦਿਨ ਰੁੱਖ ਕੱਟੇ ਜਾ ਰਹੇ ਨੇ, ਚਾਹੇ ਉਹ ਕੋਈ ਕਿਸੇ ਵੀ ਚੀਜ਼ ਲਈ ਹੋਣ, ਪਰ ਉਹ ਸਾਡੇ ਜੋ ਕਿ ਹੈ ਵਾਤਾਵਰਨ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੇ ਨੇ। ਪਹਿਲਾਂ ਅਸੀਂ ਦੇਖਦੇ ਸੀ ਕਿ ਬਹੁਤ ਸਾਰੇ ਪੇੜ ਹੁੰਦੇ ਸਨ, ਉਹਦੇ ਤੋਂ ਸਾਨੂੰ ਛਾਂ ਮਿਲਦੀ ਸੀ, ਅਤੇ ਅਸੀਂ ਹੁਣ ਵੀ ਮਹਿਸੂਸ ਕਰਦੇ ਹਾਂ ਕਿ ਅਸੀਂ ਕੋਈ ਐਸੇ ਇੱਦਾਂ ਦੀ ਹਰੀ ਭਰੀ ਜਗ੍ਹਾ 'ਤੇ ਜਾਈਏ ਜਿੱਥੇ ਬਹੁਤ ਸਾਰੇ ਪੇੜ ਹੁੰਦੇ ਨੇ, ਉੱਥੇ ਸਾਨੂੰ ਠੰਡਕ ਮਹਿਸੂਸ ਹੋਊਗੀ। ਤਾਂ ਮੇਰੇ ਹਿਸਾਬ ਨਾਲ ਇਹ ਸਭ ਤੋਂ ਵੱਡਾ ਕਾਰਨ ਹੈ ਸਾਡੀ ਗਰਮੀ ਦੇ ਵਾਧੇ ਵਿੱਚ।
1: ਤੇ ਹੁਣ ਤਾਂ ਮੌਸਮ ਜਿਹੜਾ ਹੈ ਉਹ ਬਿਲਕੁਲ ਸਾਜ਼ਗਾਰ ਹੈ। ਅਸੀਂ ਹੁਣ ਜੇਕਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਰੁੱਖ ਲਾਉਣਾ ਚਾਹੁੰਦੇ ਹਾਂ ਤਾਂ ਅਸੀਂ ਉਹਨਾਂ ਦੇ ਬੀਜ ਜਿਹੜੇ ਹੈ ਉਹ ਬੀਜ ਸਕਦੇ ਹਾਂ, ਕਿਉਂਕਿ ਹਿਊਮਿਡਿਟੀ ਜਿਹੜੀ ਹੈ ਉਹ ਚੰਗੀ ਹੈ ਉਹਨਾਂ ਦੇ ਲਈ, ਪਰ ਪਾਣੀ ਵੀ ਉਹਨਾਂ ਨੂੰ ਸਾਨੂੰ ਦੇਣਾ ਪਵੇਗਾ। ਅਤੇ ਜੇਕਰ ਅਸੀਂ ਆਉਣ ਵਾਲੇ ਸਮੇਂ 'ਚ ਤੋਂ ਕੁਝ ਕੁ ਹਫ਼ਤਿਆਂ ਬਾਅਦ, 2 ਹਫ਼ਤਿਆਂ ਬਾਅਦ ਜੇਕਰ ਕੋਈ ਲਾਉਣਾ ਚਾਹੁੰਦੇ ਹਾਂ ਦਰਖਤ, ਤਾਂ ਅਸੀਂ ਉਹਦੀ ਸੈਪਲਿੰਗ ਜਾਂ ਛੋਟਾ ਬੂਟਾ ਜਿਹੜਾ ਹੈ ਉਹ ਉਸ ਦੇ ਰੂਪ ਦੇ ਵਿੱਚ ਲਗਾ ਸਕਦੇ ਹਾਂ। ਸੁਰਿੰਦਰ ਵੀ ਕੁਝ ਕਹਿਣਾ ਚਾਹ ਰਹੇ ਨੇ। ਜੀ ਸੁਰਿੰਦਰ ਜੀ।
3: ਹਾਂਜੀ, ਅੱਜ ਕੱਲ੍ਹ ਮਤਲਬ ਆਪਾਂ ਦੇਖਦੇ ਹਾਂ ਜੀ ਏਸੀ ਦੀ ਵਰਤੋਂ ਥੋੜ੍ਹੀ ਜਿਹੀ ਜ਼ਿਆਦਾ ਵੱਧ ਗਈ ਹੈ, ਅਤੇ ਆਪਣੇ ਮਤਲਬ ਜੋ ਵੀ ਬੰਦਾ ਕੋਈ ਮਤਲਬ ਜਿਹੜਾ ਨੈਚੁਰਲ ਇਨਵਾਇਰਮੈਂਟ ਹੈ ਉਹਨੂੰ ਕੋਈ ਇੰਜੋਏ ਨਹੀਂ ਕਰਦਾ
1: ਜੀ,
3: ਅਤੇ ਹਰ ਇੱਕ ਬੰਦੇ ਨੂੰ ਚਾਹੀਦਾ ਜੀ ਆਪਾਂ ਨੂੰ ਮਤਲਬ ਥੋੜ੍ਹਾ ਬਾਹਰ ਜਿਹੜਾ ਇਨਵਾਇਰਮੈਂਟ ਆ ਉਹ ਵੀ ਦੇਖਣਾ ਚਾਹੀਦਾ, ਅਤੇ ਮਤਲਬ ਏਸੀ ਦਾ ਥੋੜ੍ਹਾ ਬਹੁਤ ਘੱਟ ਮਤਲਬ ਉਹਦੀ ਵਰਤੋਂ ਕਰਨੀ ਚਾਹੀਦੀ ਆਪਾਂ ਨੂੰ।
1: ਜੀ ਬਿਲਕੁਲ ਸਹਿਜ ਕੁਛ ਕਹਿ ਰਹੇ ਨੇ।
0: ਹਾਂਜੀ, ਕਿਉਂਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਇਨਵਾਇਰਮੈਂਟਲ ਹੀਟ ਦਾ ਸਿਰਫ ਆਪਣੀ ਫਿਜ਼ੀਕਲ ਬੋਡੀ 'ਤੇ ਹੀ ਪ੍ਰਭਾਵ ਨਹੀਂ ਪੈਂਦਾ, ਬਲਕਿ ਆਪਣੇ ਦਿਮਾਗ 'ਤੇ ਵੀ ਬਹੁਤ ਪ੍ਰਭਾਵ ਪੈਂਦਾ ਹੈ। ਇਹਦੇ ਕਰਕੇ ਚਿੜਚਿੜਾਪਨ ਬਹੁਤ ਹੋ ਜਾਂਦਾ ਹੈ ਲੋਕਾਂ ਨੂੰ, ਜਿਸ ਕਰਕੇ ਬਾਹਰ ਨਿਕਲਣਾ ਬਹੁਤ ਹੀ ਨਾਮੁਮਕਿਨ ਜਿਹਾ ਲੱਗਦਾ ਹੈ, ਅਤੇ ਬੱਚਿਆਂ ਕਰਕੇ ਵਾਸਤੇ ਬਹੁਤ ਹਾਨੀਕਾਰਕ ਹੈ, ਕਿਉਂਕਿ ਨਾ ਹੀ ਉਹ ਬਾਹਰ ਨਿਕਲਦੇ ਨੇ, ਨਾ ਹੀ ਕਿਸੇ ਗਤੀਵਿਧੀ ਦੇ ਵਿੱਚ ਆਪਣਾ ਹਿੱਸਾ ਦਿੰਦੇ ਨੇ, ਅਤੇ ਘਰ ਵਿੱਚ ਬੈਠ ਕੇ ਬਸ ਏਸੀ ਦੀ ਹਵਾ ਲੈਂਦੇ ਨੇ, ਜਿਹਦੇ ਕਰਕੇ ਰਾਤ ਨੂੰ ਨੀਂਦ ਲੈਣਾ ਅਤੇ ਹੋਰ ਵੀ ਬਹੁਤ ਸਾਰੀਆਂ ਸਮੱਸਿਆ ਅਤੇ ਹਮੇਸ਼ਾ ਥਕਾਵਟ ਭਰਿਆ ਰਹਿਣਾ, ਇਹੋ ਜਿਹੀਆਂ ਸਮੱਸਿਆਵਾਂ ਜੋ ਛੋਟੇ ਛੋਟੇ ਬੱਚਿਆਂ ਨੂੰ ਵੀ ਫੇਸ ਕਰਨੀਆਂ ਪੈਂਦੀਆਂ ਨੇ।
1: ਜੀ ਬਿਲਕੁਲ, ਤੁਸੀਂ ਸਹੀ ਕਿਹਾ, ਕਿਉਂਕਿ ਜੇਕਰ ਅਸੀਂ ਬਾਹਰ ਨਹੀਂ ਜਾਵਾਂਗੇ ਤਾਂ ਉਹ ਹਵਾ ਜਿਸਨੇ ਸਾਨੂੰ ਠਾਰਨਾ ਹੈ ਉਹ ਸਾਨੂੰ ਮਹਿਸੂਸ ਹੀ ਨਹੀਂ ਹੋਵੇਗੀ, ਅਤੇ ਸਾਨੂੰ ਲੱਗੇਗਾ ਕਿ ਬਾਹਰ ਤਾਂ ਸਿਰਫ ਤਪਸ਼ ਹੀ ਹੈ, ਕਿਉਂਕਿ ਬਾਹਰ ਨਿਕਲ ਕੇ ਜੇਕਰ ਅਸੀਂ ਦੇਖਾਂਗੇ ਕਿਸੇ ਦਰਖਤ ਦੀ ਛਾਂ ਹੇਠ ਬਹਿ ਕੇ ਦੇਖਾਂਗੇ ਤਾਂ ਸਾਨੂੰ ਵਾਕਈ ਲੱਗੇਗਾ ਜਿਵੇਂ ਕਿ ਸੁਰਿੰਦਰ ਹੋਰਾਂ ਨੇ ਕਿਹਾ ਕਿ ਕੁਦਰਤੀ ਇਨਵਾਇਰਮੈਂਟ ਨੂੰ ਅਸੀਂ ਨਹੀਂ ਮਾਣਦੇ, ਸਾਨੂੰ ਲੱਗਦਾ ਕਿ ਏਸੀ ਹੀ ਜਾਂ ਏਸੀ ਵਾਲਾ ਕਮਰਾ ਹੀ ਇੱਕ ਅਲਟਰਨੇਟ ਰਹਿ ਗਿਆ ਸਾਡੇ ਕੋਲ, ਪਰ ਰੁੱਖਾਂ ਦੀ ਸਾਨੂੰ ਲੋੜ ਬਹੁਤ ਮਹਿਸੂਸ ਹੁੰਦੀ ਹੈ। ਆਰਾਧਨਾ, ਤੁਸੀਂ ਵੀ ਇਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਸਾਡੇ ਨਾਲ ਕਰਨਾ ਚਾਹ ਰਹੇ ਹੋ। ਤੁਸੀਂ ਗੱਲ ਕਰ ਰਹੇ ਸੀਗੇ ਕਿ ਲੋਕ ਜਿਹੜੇ ਹੈ ਉਹ ਦਰਖਤ ਭਾਲਦੇ ਨੇ ਕਿ ਜਿਸ ਦੇ ਥੱਲੇ ਉਹ ਗੱਡੀਆਂ ਖੜੀਆਂ ਕਰ ਸਕਣ, ਪਰ ਗੱਡੀਆਂ ਜਿਹੜੀਆਂ ਉਹ ਦਰਖਤ ਨਾ ਹੋਣ ਦੇ ਚੱਲਦਿਆਂ ਬਾਹਰ ਧੁੱਪੇ ਹੀ ਖੜੀਆਂ ਕਰਨੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਹੀ ਦਿੱਕਤ ਜਿਹੜੀ ਆ ਉਹ ਜਾਨਵਰਾਂ ਨੂੰ ਵੀ ਆ ਰਹੀ ਹੈ, ਉਹ ਵੀ ਖੇਤਾਂ ਦੇ ਵਿੱਚ ਜਾਂ ਬਾਹਰ ਦੂਰ ਦੁਰਾਡੇ ਸੜਕਾਂ ਦੇ ਉੱਤੇ ਛਾਂ ਜਿਹੜੀ ਹੈ ਉਹ ਦਰਖਤਾਂ ਦੀ ਭਾਲਦੇ ਨੇ, ਪਰ ਦਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ ਜਿਸ ਦਾ ਨੁਕਸਾਨ ਸਾਨੂੰ ਹੋ ਰਿਹਾ ਹੈ। ਜੀ
2: ਜੀ ਜੀ ਬਿਲਕੁਲ ਮਨਦੀਪ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਇਹ ਤਾਂ ਸਾਨੂੰ ਆਪ ਨੂੰ ਹੀ ਦੇਖਣਾ ਪੈਣਾ ਕਿ ਕਿਸ ਤਰ੍ਹਾਂ ਅਸੀਂ ਆਪਣੀ ਮਾਂ ਧਰਤੀ ਨੂੰ ਬਚਾਉਣਾ ਹੈ, ਵਰਨਾ ਜੋ ਆਉਣ ਵਾਲਾ ਟਾਈਮ ਹੈ ਉਹ ਸਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਔਖਾ ਹੋ ਜਾਏਗਾ। ਤਾਂ ਮੇਰੀ ਇਹੀ ਕੋਸ਼ਿਸ਼ ਹੈ ਅਤੇ ਮੈਂ ਇਹੀ ਆਪਣਾ ਸੰਦੇਸ਼ ਸਾਰੇ ਸਰੋਤਿਆਂ ਨੂੰ ਦੇਣਾ ਚਾਹੂੰਗੀ ਕਿ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਅਸੀਂ ਆਪਣੀ ਧਰਤੀ ਮਾਂ ਨੂੰ ਬਚਾ ਸਕੀਏ।
0: ਅਤੇ ਇਸੇ ਦੇ ਨਾਲ ਸੁਣਦੇ ਜੀ ਇੱਕ ਗੀਤ।

0: ਜੋ ਬਾਣੀ ਸੁਣ ਰਹੇ ਸਾਰੇ ਦੋਸਤਾਂ ਨਾਲ, ਅਸੀਂ ਅੱਜ ਗੱਲ ਕਰ ਰਹੇ ਹਾਂ ਇਨਵਾਇਰਮੈਂਟ ਦੇ ਬਾਰੇ। ਮੇਰੇ ਯਾਦ ਆ ਰਿਹਾ ਪਿਛਲੇ ਦਿਨੀ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਵੀ ਇੱਕ ਅਨਾਊਂਸਮੈਂਟ ਕੀਤੀ ਸੀ ਕਿ ਆਪਾਂ ਜੇ ਇੱਕੋ ਹੀ ਦਿਸ਼ਾ ਵੱਲ ਜਾ ਰਹੇ ਹਾਂ ਤਾਂ ਅਸੀਂ ਆਪਣੀ ਟੈਕਸੀ ਸ਼ੇਅਰ ਕਰ ਸਕਦੇ ਹਾਂ, ਜਾਂ ਆਪਾਂ ਮਤਲਬ ਕੋਈ ਆਪਣੇ ਜਾਣ ਪਛਾਣ ਦੇ ਆ ਮਤਲਬ ਇੱਕ ਸਾਈਡ ਦੇ ਵਿੱਚ ਜਾਣਾ ਤਾਂ ਮਤਲਬ ਆਪਾਂ ਸਾਰੀ ਗੱਡੀ ਸ਼ੇਅਰ ਕਰ ਸਕਦੇ ਹਾਂ, ਇੱਕ ਦੂਜੇ ਨਾਲ ਜਾ ਸਕਦੇ ਹਾਂ।
1: ਜੀ
0: ਉਹਦੇ ਨਾਲ ਮਤਲਬ ਆਪਣੀ ਤੇਲ ਦੀ ਵੀ ਬੱਚਤ ਹੋਊਗੀ ਜੀ, ਅਤੇ ਇਹਦੇ ਨਾਲ ਮਤਲਬ ਗਰਮੀ ਦਾ ਵੀ ਥੋੜ੍ਹਾ ਜਿਹਾ ਘੱਟ
1: ਬਿਲਕੁਲ
0: ਜਾਊਗਾ।
1: ਜੀ, ਗਰਮੀ ਤੇ ਅਸੀਂ ਦੋਨੋਂ ਹੀ ਊਰਜਾ ਤੇ ਅਸੀਂ ਆਪਣਾ ਸਮਾਂ, ਪੈਸਾ ਜਾਂ ਕਹਿ ਲਈਏ ਕਿ ਇਨਵਾਇਰਮੈਂਟ, ਸਭ ਕੁਝ ਬਚਾ ਸਕਦੇ ਹਾਂ ਇਸ ਦੇ ਨਾਲ।
2: ਹਾਂਜੀ ਬਿਲਕੁਲ ਜੀ, ਤੇ ਇਸੇ ਦੇ ਨਾਲ ਆਪਾਂ ਨੂੰ ਸਾਡੀ ਸੋਚ ਬਦਲਣ ਦੀ ਵੀ ਜ਼ਰੂਰਤ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਇੱਕ ਬੰਦੇ ਦੇ ਫੈਸਲੇ ਨਾਲ ਕਿੰਨਾ ਕੁ ਹੀ ਕੁਛ

0: ਆਪਾਂ ਨੂੰ ਸਾਡੀ ਸੋਚ ਬਦਲਣ ਦੀ ਵੀ ਜ਼ਰੂਰਤ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੇ ਇੱਕ ਬੰਦੇ ਦੇ ਫੈਸਲੇ ਨਾਲ ਕਿੰਨਾ ਕੁ ਹੀ ਕੁਛ ਬਦਲ ਜੂਗਾ। ਸਾਨੂੰ ਛੋਟੇ ਛੋਟੇ ਤਰੀਕਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ, ਜਿਵੇਂ ਸਾਡੀ ਛੱਤਾਂ ਦੇ ਉੱਤੇ ਮਾਈਕਰੋ ਫੋਰੈਸਟ ਬਣਾਉਣੇ ਚਾਹੀਦੇ ਹੈ। ਨਕਲੀ ਪੌਦਿਆਂ ਦਾ ਇਸਤੇਮਾਲ ਕਰਨ ਦੀ ਥਾਂ 'ਤੇ ਅਸਲੀ ਪੌਦਿਆਂ ਨੂੰ ਵਰਤਣਾ ਚਾਹੀਦਾ ਹੈ ਆਪਣੇ ਘਰ ਦੀ ਡੈਕੋਰੇਸ਼ਨ ਵਾਸਤੇ, ਜਿਸ ਕਰਕੇ ਛੋਟੇ ਛੋਟੇ ਸਟੈਪ ਪੱਟ ਕੇ ਵੀ ਆਪਾਂ ਆਪਣੇ ਇਨਵਾਇਰਮੈਂਟ ਨੂੰ ਥੋੜ੍ਹਾ ਠੰਡਾ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ।
1: ਜੀ ਬਿਲਕੁਲ, ਤੁਸੀਂ ਸਹੀ ਕਿਹਾ। ਅਸੀਂ ਜੋ ਸਾਡੀ ਕੋਸ਼ਿਸ਼ ਹੈ, ਕਹਿੰਦੇ ਆ ਵੀ ਜਦੋਂ ਰਲ ਕੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤਾਂ ਹਰ ਇੱਕ ਬੰਦਾ ਜੇਕਰ ਆਪਣੀ ਤਿਲ ਫੁੱਲ ਕੋਸ਼ਿਸ਼ ਕਰੇਗਾ ਉਹ ਸਾਰੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਤਾਂ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਅਨੁਰਾਧਾ ਅਸੀਂ ਨੌਜਵਾਨ ਜਿਹੜੇ ਨੇ ਉਹ ਮਿਲ ਕੇ ਕਰ ਸਕਦੇ ਹਾਂ ਉਦਾਹਰਨ ਦੇ ਤੌਰ 'ਤੇ?
2: ਜੀ ਜੀ ਬਿਲਕੁਲ ਮਨਦੀਪ ਜੀ, ਜੋ ਕਿ ਕੁਛ ਤਰੀਕੇ ਨੇ ਉਹ ਇਹ ਨੇ ਕਿ ਅਸੀਂ ਜਿਵੇਂ ਆਪਣੇ ਇੱਕ ਫਰੈਂਡ ਸਰਕਲ ਹੁੰਦਾ ਹੈ, ਅਸੀਂ ਆਪਣੇ ਦੋਸਤਾਂ ਨਾਲ ਆਪਣੇ ਮਿੱਤਰਾਂ ਨਾਲ ਮਿਲ ਕੇ ਜੋ ਜਗ੍ਹਾਵਾਂ ਸਾਨੂੰ ਖਾਲੀ ਦਿਖਦੀਆਂ ਨੇ, ਜੋ ਸਥਾਨ ਜੋ ਮੈਦਾਨ ਸਾਨੂੰ ਖਾਲੀ ਦਿਖਦੇ ਨੇ, ਉਹਨਾਂ ਵਿੱਚ ਅਸੀਂ ਪਾਣੀ ਲਗਾ ਉਹਨਾਂ ਵਿੱਚ ਅਸੀਂ ਪੌਦੇ ਲਗਾ ਸਕਦੇ ਹਾਂ, ਅਤੇ ਫਿਰ ਅਸੀਂ ਉਹ ਪੌਦਿਆਂ ਦੀ ਦੇਖਭਾਲ ਕਰਦੇ ਹੋਏ ਅਸੀਂ ਉਹਨਾਂ ਨੂੰ ਪਾਣੀ ਦੇ ਸਕਦੇ ਹਾਂ, ਜਾਂ ਜਿਸ ਤਰ੍ਹਾਂ ਵੀ ਖਾਦ ਜਾਂ ਫਿਰ ਜੋ ਵੀ ਆਪਾਂ ਗੋਡੀ ਕਰਨਾ ਕਹਿੰਦੇ ਹਾਂ ਉਹ ਚੀਜ਼ ਅਸੀਂ ਕਰ ਸਕਦੇ ਹਾਂ। ਅਤੇ ਦੂਸਰੀ ਹੀ ਅਸੀਂ ਜੋ ਕਿ ਇੱਕ ਮੇਜਰ ਕਾਰਨ ਅਸੀਂ ਦੇਖਿਆ ਹੈ ਕਿ ਵਾਹਨਾਂ ਦੀ ਵਰਤੋਂ ਸਭ ਤੋਂ ਵੱਧ ਜੋ ਕਿ ਗਰਮੀ ਵਿੱਚ ਵਾਧਾ ਲਿਆ ਰਹੀ ਨੇ, ਅਸੀਂ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਅਸੀਂ ਮੋਟਰਸਾਈਕਲਾਂ ਕਾਰਾਂ ਵਿੱਚ ਘੁੰਮਦੇ ਨੇ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਣੇ ਦੋਸਤਾਂ ਨਾਲ ਪੈਦਲ ਸਫ਼ਰ ਜਾਂ ਪੈਦਲ ਜਾਣ ਦੀ ਕਿਸੇ ਵੀ ਜਗ੍ਹਾ 'ਤੇ ਜਾਣ ਦੀ ਆਪਣੇ ਦੋਸਤਾਂ ਦਾ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਘੱਟ ਤੋਂ ਘੱਟ ਵਾਹਨਾਂ ਦੀ ਵਰਤੋਂ ਕਰੀਏ।
1: ਜੀ ਤੁਸੀਂ ਸਹੀ ਕਿਹਾ, ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ ਅਤੇ ਗਰਮੀ ਦੇ ਚੱਲਦਿਆਂ ਇਹ ਵੀ ਕਿਹਾ ਜਾਂਦਾ ਜੇ ਲੋੜ ਨਹੀਂ ਹੈ ਤਾਂ ਬਾਹਰ ਨਾ ਨਿਕਲਿਆ ਜਾਵੇ, ਅਤੇ ਜੇਕਰ ਬਾਹਰ ਨਿਕਲਣਾ ਤਾਂ ਸਮਝਦਾਰੀ ਦੇ ਨਾਲ ਅਸੀਂ ਆਪਣਾ ਪੈਰ ਪੁੱਟਣਾ ਕਿ ਨੁਕਸਾਨ ਜਿਹੜਾ ਹੈ ਅਸੀਂ ਇਨਵਾਇਰਮੈਂਟ ਦਾ ਨਾ ਕਰ ਦਈਏ। ਫਿਲਹਾਲ ਅਸੀਂ ਸਾਡੇ ਸਰੋਤਿਆਂ ਨੂੰ ਸਮਾਂ ਦੱਸ ਦਈਏ, ਸਾਡੀ ਸਟੂਡੀਓ ਦੀ ਘੜੀ ਇਸ ਵੇਲੇ 6:51 'ਤੇ 37 ਸਕਿੰਟ ਦਾ ਸਮਾਂ ਸਾਨੂੰ ਦੱਸ ਰਹੀ ਹੈ। ਅਸੀਂ ਸਾਡੇ ਨੌਜਵਾਨ ਸਾਥੀ ਜੋ ਇਸ ਦੇ ਵਿੱਚ ਭਾਗ ਲੈ ਰਹੇ ਹੈ ਇਨਵਾਇਰਮੈਂਟ ਨੂੰ ਬਚਾਉਣ ਦੇ ਲਈ, ਸਾਡੇ ਵਾਤਾਵਰਨ ਨੂੰ ਬਚਾਉਣ ਦੇ ਲਈ ਇਹ ਸਾਥੀ ਜਿਹੜੇ ਹੈ ਅੱਜ ਵਿਚਾਰ ਚਰਚਾ ਪੇਸ਼ ਕਰ ਰਹੇ ਨੇ, ਜਿਨ੍ਹਾਂ 'ਚ ਮੈਂ ਮਨਦੀਪ ਰਜੌਰਾ ਅਤੇ ਮੇਰੇ ਨਾਲ ਸੁਰਿੰਦਰ ਸਿੰਘ, ਸਹਿਜਪ੍ਰੀਤ ਕੌਰ, ਆਰਾਧਨਾ ਨੇ। ਅਸੀਂ ਇਹਨਾਂ ਸਾਥੀਆਂ ਦੀ ਫਰਮਾਇਸ਼ 'ਤੇ, ਸਾਰਿਆਂ ਦੀ ਫਰਮਾਇਸ਼ 'ਤੇ ਇਹਨਾਂ ਨੂੰ ਅਤੇ ਸਾਡੇ ਸਰੋਤਿਆਂ ਨੂੰ ਇੱਕ ਗੀਤ ਸੁਣਵਾਉਂਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ 'ਚ।

0: ਪਿਆਰੇ ਸਰੋਤਿਓ, ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗੀ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਬਹੁਤ ਸਾਰੇ ਪੰਛੀ ਨੇ ਅਤੇ ਜਾਨਵਰ ਨੇ, ਅਸੀਂ ਇੱਕ ਚੀਜ਼ ਤੈਅ ਕਰਨੀ ਹੈ ਕਿ ਅਸੀਂ ਉਹਨਾਂ ਲਈ ਇਸ ਗਰਮੀ ਵਿੱਚ ਕੀ ਕਰ ਸਕਦੇ ਹਾਂ। ਅਸੀਂ ਦੇਖਦੇ ਹਾਂ ਕਿ ਸਾਡੇ ਵਾਂਗ ਉਹ ਵੀ ਇਸ ਗਰਮੀ ਦਾ ਸ਼ਿਕਾਰ ਨੇ, ਉਹ ਵੀ ਬੁਰੀ ਤਰ੍ਹਾਂ ਤੋਂ ਗਰਮੀ ਨੂੰ ਮਹਿਸੂਸ ਕਰਦੇ ਨੇ। ਤਾਂ ਆਓ ਅਸੀਂ ਇੱਕ ਚੀਜ਼ ਅੱਜ ਤੈਅ ਕਰੀਏ ਕਿ ਅਸੀਂ ਪੰਛੀਆਂ ਲਈ ਆਪਣੇ ਘਰ ਦੀਆਂ ਛੱਤਾਂ ਉੱਪਰ, ਖਾਸ ਕਰਕੇ ਜੋ ਵੀ ਸਾਡੇ ਤੋਂ ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਹੈ, ਅਸੀਂ ਉਸ ਨੂੰ ਕਰੀਏ। ਅਤੇ ਜਾਨਵਰਾਂ ਦੇ ਲਈ, ਪਸ਼ੂਆਂ ਦੇ ਲਈ, ਅਸੀਂ ਜੋ ਵੀ ਸਾਡੇ ਘਰਾਂ ਦੇ ਬਾਹਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਾਣੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਅਸੀਂ ਉਸ ਨੂੰ ਕਰੀਏ। ਕਿਉਂਕਿ ਜੇਕਰ ਅਸੀਂ ਇਸ ਚੀਜ਼ ਤੋਂ ਪਿੱਛੇ ਹਟਦੇ ਹਾਂ ਤਾਂ ਇਹ ਸਾਡੇ ਈਕੋਸਿਸਟਮ ਵਿੱਚ ਇੱਕ ਬਹੁਤ ਵੱਡੀ ਗੜਬੜ ਨੂੰ ਲੈ ਕੇ ਆਵੇਗਾ।
1: ਬਿਲਕੁਲ ਆਰਾਧਨਾ, ਤੁਸੀਂ ਸਹੀ ਆਖਿਆ, ਸਾਨੂੰ ਇਹ ਚੀਜ਼ਾਂ ਕਰਨੀਆਂ ਪੈਣਗੀਆਂ, ਇਹਨਾਂ ਤੋਂ ਬਿਨਾਂ ਸਾਡਾ ਜੈਵਿਕ ਚੱਕਰ, ਈਕੋਸਿਸਟਮ ਵਿਗੜ ਜਾਵੇਗਾ।
2: ਜੀ ਸਰ, ਅਸੀਂ ਆਉਣ ਵਾਲੇ ਦੀ ਗੱਲ ਦਿਨਾਂ ਦੀ ਗੱਲ ਕਰੀਏ ਤਾਂ ਮਤਲਬ ਇਹ ਜਿਹੜਾ ਮੌਸਮ ਹੈ ਇਹ ਬਹੁਤ ਵਧੀਆ ਹੈ ਮਤਲਬ ਰੁੱਖ ਲਗਾਉਣ ਦੇ ਲਈ
1: ਜੀ।
2: ਅਤੇ ਜੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਰੁੱਖ ਲਗਾਉਂਦੇ ਹਾਂ ਤਾਂ ਮਤਲਬ ਉਹਦੀ ਸਾਂਭ ਸੰਭਾਲ ਵੀ ਉਨੀ ਹੀ ਜ਼ਿਆਦਾ ਜ਼ਰੂਰਤ ਹੈ।
1: ਬਿਲਕੁਲ।
2: ਅਤੇ ਮਤਲਬ ਜੇ ਆਪਾਂ ਇੱਕ ਗਰਮੀ ਅਤੇ ਸਰਦੀ ਜਿਵੇਂ ਆਪਾਂ ਬੱਚੇ ਨੂੰ ਸੰਭਾਲਦੇ ਹਾਂ
1: ਹਾਂਜੀ,
2: ਅਤੇ ਉਸੇ ਤਰੀਕੇ ਨਾਲ ਇੱਕ ਸਾਲ ਆਪਾਂ ਇੱਕ ਰੁੱਖ ਨੂੰ ਸੰਭਾਲ ਲਈਏ ਤਾਂ ਉਸ ਤੋਂ ਬਾਅਦ ਉਹ ਆਪਣੇ ਆਪ ਗਰੋ ਕਰਦਾ ਜੀ।
1: ਜੀ, ਕਿਆ ਬਾਤ ਹੈ, ਤੁਸੀਂ ਬੜੀ ਵਧੀਆ ਐਗਜ਼ਾਮਪਲ ਦਿੱਤੀ। ਜਿਵੇਂ ਬੱਚੇ ਦੀ ਗਰਮੀ ਅਤੇ ਸਰਦੀ ਟਪਾਈ ਜਾਂਦੀ ਹੈ, ਕਿਹਾ ਜਾਂਦਾ ਕਿ ਹੁਣ ਇਹ ਸੇਫ ਹੈ, ਸਾਡਾ ਰੁੱਖ ਵੀ ਬੱਚੇ ਵਾਂਗੂ ਜੇਕਰ ਪਾਲਾਂਗੇ ਤਾਂ ਹੀ ਉਹ ਸਾਨੂੰ ਛਾਂ ਅਤੇ ਫਲ ਦੇਵੇਗਾ ਅੱਗੇ ਚੱਲ ਕੇ ਜੀ।
3: ਇਸੇ ਦੇ ਨਾਲ ਅਸੀਂ ਆਸ਼ਾ ਕਰਦੇ ਹਾਂ ਕਿ ਸਾਡੇ ਨੌਜਵਾਨ ਜੋ ਸਾਡੇ ਸਰੋਤੇ ਨੇ ਉਹਨਾਂ ਨੂੰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਅਤੇ ਉਹ ਇਹਨਾਂ ਗੱਲਾਂ 'ਤੇ ਅਮਲ ਵੀ ਕਰਨਗੇ ਅਤੇ ਉਹ ਆਪਣੇ ਤਰੀਕੇ ਵੀ ਇਸਤੇਮਾਲ ਕਰਨਗੇ ਇਸ ਵਾਰ ਇਨਵਾਇਰਮੈਂਟ ਨੂੰ ਬਚਾਉਣ ਦੇ ਲਈ ਛੋਟੇ ਛੋਟੇ ਸਟੈਪ ਚੱਕਣੇ ਸ਼ੁਰੂ ਕਰਨਗੇ। ਇਸ ਦੇ ਨਾਲ ਮੈਂ ਸਹਿਜਪ੍ਰੀਤ ਕੌਰ,
0: ਮੈਂ ਆਰਾਧਨਾ,
2: ਮੈਂ ਸੁਰਿੰਦਰ ਸਿੰਘ
1: ਅਤੇ ਮੈਂ ਮਨਦੀਪ ਰਜੌਰਾ ਤੁਹਾਡੇ ਤੋਂ ਚਾਹੁੰਦੇ ਹਾਂ ਇਜਾਜ਼ਤ। ਦਿਓ ਇਜਾਜ਼ਤ। ਜੈ ਹਿੰਦ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਨਦੀਪ ਰਜ਼ੌਰਾ, ਸਹਿਜਪ੍ਰੀਤ ਕੌਰ, ਆਰਾਧਨਾ ਅਤੇ ਸੁਰਿੰਦਰ ਸਿੰਘ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 7:14।
1: FM ਬੈਂਡ 101.1 ਮੈਗਾਹਰਟਜ਼ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਰਿਹਾ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ।

0: ਪਿੰਡ ਦੀਆਂ ਗਲੀਆਂ। ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ।
1: ਹੈਲੋ, ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਨਮਸਕਾਰ। ਪ੍ਰੋਗਰਾਮ ਸ਼ਾਮ ਸੁਹਾਣੀ ਵਿੱਚ ਆਪ ਜੀ ਦਾ ਸਵਾਗਤ ਹੈ ਜਨਾਬ।
1: ਸ਼ੁਕਰੀਆ ਜੀ, ਸ਼ੁਕਰੀਆ।
0: ਆਪਣਾ ਨਾਂ ਤੇ ਗ੍ਰਾਂ ਦੱਸੋ।
1: ਮੈਂ ਜੀ ਅਮਰ ਸਿੰਘ, ਪਿੰਡ ਤਲੋਕੇ ਵਾਲਾ ਜੀ।
0: ਅਮਰ ਸਿੰਘ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਕਿਰਪਾ ਤੁਹਾਡੀ, ਅੱਜ ਦਰਸ਼ਨ ਹੋਵੇ।
0: ਵਾਹ, ਵਾਹਿਗੁਰੂ ਦੀ ਕਿਰਪਾ ਬਣੀ ਰਹੇ।
1: ਹਾਂਜੀ ਹਾਂਜੀ, ਨਹੀਂ ਜੀ ਤੁਹਾਡੀ ਵੀ ਬਣੀ ਆ।
0: ਆਹਾਹਾ, ਇਹ ਤੁਹਾਡੀ ਪਿਆਰ ਤੇ ਮੁਹੱਬਤ ਹੈ ਜੀ।
1: ਤੁਹਾਡੀ ਪਹਿਲਾਂ ਬਣੀ ਹੈ ਜੀ।
0: ਵਾਹ ਜੀ ਵਾਹ, ਧੰਨਵਾਦ।
1: ਹਾਂਜੀ,
0: ਤਲੋਕੇ ਵਾਲੇ ਚ ਮੌਸਮ ਕੈਸਾ ਹੈ?
1: ਮੌਸਮ ਜੀ ਕਿਹੜਾ, ਗਰਮੀ ਹੈ।
0: ਹਾਂ, ਬੇਹਦ ਗਰਮੀ ਹੈ, ਤੁਸੀਂ ਆਪਣਾ ਖਿਆਲ ਰੱਖਿਓ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਪਾਣੀ ਪੀਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਸਾਡੇ ਸਰੀਰ ਵਿੱਚ ਪਾਣੀ ਦੀ ਜਿਹੜੀ ਹੈ ਕਮੀ ਹੋ ਜਾਂਦੀ ਹੈ ਨਾ।
1: ਹਾਂਜੀ ਹਾਂਜੀ।
0: ਅਮਰ ਸਿੰਘ ਜੀ, ਫਿਰ ਆਪਣੀ ਫਰਮਾਇਸ਼ ਦੱਸ ਦਿਓ।
1: ਹਾਂਜੀ, ਕੁਲਦੀਪ ਮਾਣਕ ਦੀ ਕੋਈ ਹੀਰ ਦੀ ਕਲੀ ਸੁਣਾ ਦਿਓ ਹੈਗੀ ਤਾਂ।
0: ਕੁਲਦੀਪ ਮਾਣਕ ਦੀ ਹੀਰ ਦੀ ਕਲੀ।
1: ਹਾਂਜੀ
0: ਅਮਰ ਸਿੰਘ ਜੀ, ਫੋਨ ਕਰਨ ਲਈ ਸ਼ੁਕਰੀਆ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ। ਧੰਨਵਾਦ ਜੀ।

0: ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:14:20। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ
1: ਹੈਲੋ
0: ਨਮਸਕਾਰ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ, ਆਪਣਾ ਨਾਂ ਤੇ ਗ੍ਰਾਂ ਦੱਸੋ।
1: ਪਿੰਡ ਮੱਤੇ ਤੋਂ ਕਰਮਜੀਤ।

0: ਬੋਲਦਾ ਜੀ।
1: ਕਰਮਜੀਤ ਜੀ, ਪ੍ਰੋਗਰਾਮ ਸ਼ਾਮ ਸੋਹਣੀ ਚ ਆਪ ਜੀ ਦਾ ਸਵਾਗਤ ਹੈ।
0: ਧੰਨਵਾਦ ਜੀ ਤੁਹਾਡਾ ਜੀ।
1: ਕੀ ਹਾਲ ਚਾਲ ਨੇ?
0: ਠੀਕ ਆ ਜੀ, ਵਧੀਆ ਜੀ।
1: ਕੀ ਕੰਮ ਕਾਰ ਕਰਦੇ ਹੋ ਜਨਾਬ?
0: ਖੇਤੀਬਾੜੀ ਕਰਦੇ ਆ ਜੀ।
1: ਖੇਤੀਬਾੜੀ
0: ਲੈਣ ਜੀ ਆਈ ਨੀ ਖੇਤ ਆ ਜੀ।
1: ਅੱਛਾ ਅੱਛਾ, ਝੋਨਾ ਲਾ ਰਹੇ ਹੋ ਹੈ?
0: ਹਾਂਜੀ ਹਾਂਜੀ, ਝੋਨਾ ਤਾਂ ਲੱਗ ਗਿਆ ਵੈਸੇ।
1: ਲੱਗ ਗਿਆ, ਚਲੋ ਆਪਾਂ ਅਰਦਾਸ ਕਰੀਏ ਕਿ ਬਾਰਿਸ਼ ਆਵੇ, ਹੈ ਨਾ?
0: ਹਾਂਜੀ,
1: ਫਿਰ ਆਪਾਂ ਨੂੰ ਬਿਜਲੀ ਦੀ ਲੋੜ ਹੀ ਨਾ ਪਵੇ।
0: ਹਾਂਜੀ,
1: ਇੰਦਰ ਦੇਵਤਾ ਪ੍ਰਸੰਨ ਹੋਣ ਤੇ ਨਾਲੇ ਫਿਰ ਮੋਟਰ ਦਾ ਖਰਚਾ ਵੀ ਬਚੇ ਤੇ ਡੀਜ਼ਲ ਵੀ ਬਚੇ, ਹੈ ਨਾ?
0: ਹਾਂਜੀ,
1: ਬਹੁਤ ਜਲਦੀ ਸੁਣਨ ਵਿੱਚ ਆ ਰਿਹਾ ਕਿ ਮੌਨਸੂਨ ਜਿਹੜਾ ਹੈ ਸਾਡੇ ਪੰਜਾਬ ਵਿੱਚ ਆ ਰਿਹਾ ਹੈ ਨਾ?
0: ਹਾਂਜੀ ਹਾਂਜੀ,
1: ਆਪਣੀ ਫਰਮਾਇਸ਼ ਦੱਸ ਦਿਓ ਕਰਮਜੀਤ ਜੀ।
0: ਸਰਦੂਲ ਸਿਕੰਦਰ ਦਾ ਕੋਈ ਮਰਜ਼ੀ ਗੀਤ ਲਾ ਦਿਓ
1: ਜੀ। ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
0: ਹਾਂਜੀ ਹਾਂਜੀ, ਮੈਂ ਖੇਤੀਬਾੜੀ ਕਰਦੇ ਆ ਜੀ ਤੇ ਛੋਟਾ ਮੋਬਾਈਲ ਆ ਉਹ ਮੂਕੇ ਚ ਟੰਗ ਰਹੀਦਾ ਜੀ।
1: ਅੱਛਾ, ਫੋਨ ਕਰਨ ਲਈ ਸ਼ੁਕਰੀਆ ਜਨਾਬ।
0: ਧੰਨਵਾਦ ਜੀ ਤੁਹਾਡੇ।
1: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਜੀ ਹਾਂ ਸਰੋਤਿਓ, ਫੋਨ ਦੀ ਘੰਟੀ ਵੱਜ ਰਹੀ ਹੈ, ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਹੈਲੋ ਜੀ, ਨਮਸਤੇ
0: ਨਮਸਕਾਰ, ਕੌਣ ਜਨਾਬ ਬੋਲ ਰਹੇ ਹੈ, ਕਹਾਂ ਸੇ ਬੋਲ ਰਹੇ ਹੈ?
1: ਜੀ। ਪ੍ਰੇਮ ਸਿੰਘ ਸਿਸੋਦੀਆ ਬੋਲ ਰਿਹਾ ਹੂੰ, ਰਾਮ ਦਸੋੜਾ ਤਹਿਸੀਲ।

0: ਜ਼ਿਆਦਾ ਤਾਂ ਤੇ ਚੁਰਲੀਆਂ ਜੀ, ਇਹ
1: ਅੱਛਾ,
0: ਜ਼ਿਆਦਾ ਪਸੰਦ ਹੈਗੇ।
1: ਕਿੰਨੀ ਦੇਰ ਬਾਅਦ ਕਾਲ ਲੱਗੀ ਹੈ ਤੁਹਾਡੀ?
0: ਇਹ 15 ਮਾਰਚ ਨੂੰ ਲੱਗੀ ਸੀ, ਉਸ ਤੋਂ ਬਾਅਦ
1: 15 ਮਾਰਚ ਨੂੰ
0: ਲੱਗੀ।
1: ਲੱਗੀ, ਲਗਭਗ 3-3.5 ਮਹੀਨੇ ਹੋ
0: ਹਾਂਜੀ
1: ਗਏ ਨਾ।
0: ਹਾਂਜੀ
1: ਹਾਂ, ਬੜਾ ਵਧੀਆ ਲੱਗਦਾ ਹੈ, ਸਾਡੇ ਸਰੋਤਾ ਸਾਡੀ ਗੱਲ ਮੰਨਦੇ ਨੇ। ਹਾਂ
0: ਨਹੀਂ, ਐ ਮੈਂ ਤਾਂ ਗੈਪ 2 ਮਹੀਨਿਆਂ ਤੋਂ ਪਹਿਲਾਂ ਤਾਂ ਗੈਪ ਪਾਉਣੇ ਜੀ।
1: ਜੀ, ਸਾਨੂੰ ਪਤਾ, ਸਾਡੇ ਸਰੋਤਾ ਬੜੇ ਸੂਝਵਾਨ, ਵਿਦਵਾਨ ਤੇ ਚੇਤਨ ਨੇ। ਘੱਟੋ ਘੱਟ 20 ਦਿਨ ਦਾ ਜ਼ਰੂਰ ਫਾਸਲਾ ਜਿਹੜਾ ਰੱਖਿਆ ਜਾਵੇ। ਆਪਣੀ ਫਰਮਾਇਸ਼ ਦੱਸੋ।
0: ਕੁਲਦੀਪ ਮਾਨਕ ਦੀ ਜੀ ਦਾ ਹੈਗਾ ਪਟਕਾ ਜੀ।
1: ਕੁਲਦੀਪ ਮਾਨਕ ਦਾ ਪਟਕਾ, ਲੋ ਜੀ
0: ਹਾਂਜੀ,
1: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਇਹ ਗੀਤ। ਫੋਨ ਕਰਨ ਲਈ ਸ਼ੁਕਰੀਆ ਜਨਾਬ।
0: ਸ਼ੁਕਰੀਆ ਸਰ ਜੀ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 30 ਜੂਨ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ, ਜਿਸ ਦੇ ਤਹਿਤ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਹਨ ਸ਼੍ਰੀਮਦ ਭਗਵਦ ਗੀਤਾ ਦਾ ਅਗਲਾ ਅੰਕ।

ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 30 ਜੂਨ, ਦਿਨ ਮੰਗਲਵਾਰ, ਸ਼ਾਮ 5:30 ਵਜੇ, ਸਿਰਫ ਆਕਾਸ਼ਵਾਣੀ ਬਠਿੰਡਾ ਤੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:49:45। ਹੁਣ ਤੋਂ ਥੋੜੀ ਦੇਰ ਬਾਅਦ ਯਾਨੀ 7:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਆਕਾਸ਼ਵਾਣੀ ਹੈ ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੇਸ਼ੀਲਸ ਦਾ ਦੌਰਾ ਕਾਫ਼ੀ ਸਾਰਥਕ ਰਿਹਾ, ਇਸ ਨਾਲ ਭਾਰਤ ਸੇਸ਼ੀਲਸ ਦੀ ਦੋਸਤੀ ਮਜ਼ਬੂਤ ਹੋਏਗੀ। ਹਰਿਆਣਾ ਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਯਮੁਨਾ ਜਲ ਪ੍ਰੋਜੈਕਟ ਬਾਰੇ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਖੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਹੱਲ ਕਰਨ ਦੇ ਦਿੱਤੇ ਨਿਰਦੇਸ਼। ਮੌਸਮ ਵਿਭਾਗ ਵੱਲੋਂ ਅੱਜ ਤੇ ਕੱਲ੍ਹ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਦਕਿ 1 ਜੁਲਾਈ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਤੇ ਤਾਪਮਾਨ 'ਚ ਗਿਰਾਵਟ ਬਾਰੇ ਅਲਰਟ ਜਾਰੀ। ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਏਅਰ ਮਾਰਸ਼ਲ ਤਰੁਣ ਚੌਧਰੀ, ਲੈਫਟੀਨੈਂਟ ਜਨਰਲ ਨੀਰਜ ਵਰਸ ਨੇ, ਲੈਫਟੀਨੈਂਟ ਜਨਰਲ ਵਿਕਾਸ ਰੋਹੇਲਾ, ਲੈਫਟੀਨੈਂਟ ਜਨਰਲ ਹਰਵਿੰਦਰ ਸਿੰਘ ਵੰਦਰਾ ਤੇ ਲੈਫਟੀਨੈਂਟ ਜਨਰਲ ਮੋਹਿੰਦਰਪਾਲ ਸਿੰਘ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਗਿਆ। ਇਸ ਮੌਕੇ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਰੱਖਿਆ ਮੰਤਰੀ ਰਾਜਨਾਥ ਸਿੰਘ, ਹੋਰ ਕੇਂਦਰੀ ਮੰਤਰੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਇਹ ਪੁਰਸਕਾਰ ਹਥਿਆਰਬੰਦ ਸੈਨਾਵਾਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਤੇ ਹੋਰ ਸੁਰੱਖਿਆ ਏਜੰਸੀਆਂ ਦੇ ਕਰਮਚਾਰੀਆਂ ਵੱਲੋਂ ਬੇਮਿਸਾਲ ਬਹਾਦਰੀ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤੇ ਜਾਂਦੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੇਸ਼ੀਲਸ ਦਾ ਦੌਰਾ ਕਾਫ਼ੀ ਸਾਰਥਕ ਰਿਹਾ ਹੈ, ਇਸ ਨਾਲ ਭਾਰਤ ਸੇਸ਼ੀਲਸ ਦੀ ਦੋਸਤੀ ਮਜ਼ਬੂਤ ਹੋਵੇਗੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਦੋਵਾਂ ਮੁਲਕਾਂ ਦਰਮਿਆਨ ਸਬੰਧ ਡੂੰਘੇ ਵਿਸ਼ਵਾਸ ਤੇ ਸਾਂਝੀ ਪ੍ਰਗਤੀ ਤੇ ਆਧਾਰਿਤ ਰਹੇ ਨੇ। ਅਗਲੇ 50 ਸਾਲਾਂ ਵਿੱਚ ਇਹ ਸਬੰਧ ਨਵੀਨਤਾ, ਸਥਿਰਤਾ ਤੇ ਸਾਂਝੀ ਖੁਸ਼ਹਾਲੀ ਨਾਲ ਪ੍ਰਭਾਸ਼ਿਤ ਹੋਣਗੇ। ਉਨ੍ਹਾਂ ਨੇ ਸੇਸ਼ੇਲਸ ਦੀ ਆਜ਼ਾਦੀ ਦੇ 50 ਸਾਲ ਪੂਰੇ ਹੋਣ ਤੇ ਰਾਸ਼ਟਰ ਦਿਵਸ ਸਮਾਰੋਹ 'ਚ ਹਿੱਸਾ ਲੈਣ ਤੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਸੇਸ਼ੇਲਸ ਦੇ ਰਾਸ਼ਟਰਪਤੀ ਡਾ. ਪੈਟ੍ਰਿਕ ਹਰਮਾਇਨੀ, ਸਰਕਾਰ ਅਤੇ ਸੇਸ਼ੇਲਸ ਦੇ ਲੋਕਾਂ ਦਾ ਸ਼ੁਕਰੀਆ ਅਦਾ ਵੀ ਕੀਤਾ। ਹਰਿਆਣਾ ਤੇ ਰਾਜਸਥਾਨ ਸਰਕਾਰ ਨੇ ਅੱਜ ਨਵੀਂ ਦਿੱਲੀ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਯਮੁਨਾ ਜਲ ਪ੍ਰੋਜੈਕਟ ਦੇ ਨਿਰਮਾਣ ਤੇ ਲਾਗੂ ਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ ਨੇ। ਇਸ ਮੌਕੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨੇ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਦੀ ਕਰੀਬ 3 ਦਹਾਕਿਆਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦਾ ਹੱਲ ਕਰ ਦਿੱਤਾ। ਉਨ੍ਹਾਂ ਕਿਹਾ ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਸੰਵਾਦ ਰਾਹੀਂ ਹੱਲ ਦੇ ਮੰਤਰ ਦੀ ਇੱਕ ਸ਼ਾਨਦਾਰ ਮਿਸਾਲ ਹੈ। ਉਨ੍ਹਾਂ ਕਿਹਾ ਇਸ ਸਮਝੌਤੇ ਤਹਿਤ ਜੁਲਾਈ ਤੋਂ ਅਕਤੂਬਰ ਤੱਕ ਯਮੁਨਾ ਨਹਿਰ ਤੋਂ ਰਾਜਸਥਾਨ ਨੂੰ 3 ਭੂਮੀਗਤ ਪਾਈਪ ਲਾਈਨਾਂ ਰਾਹੀਂ ਕਰੀਬ 58 ਕਰੋੜ ਘਨ ਮੀਟਰ ਪਾਣੀ ਸਪਲਾਈ ਕੀਤਾ ਜਾਵੇਗਾ। ਇਨ੍ਹਾਂ ਪਾਈਪ ਲਾਈਨਾਂ ਰਾਹੀਂ ਦੋਵੇਂ ਰਾਜਾਂ ਨੂੰ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ। ਇਸ ਦੌਰਾਨ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ,
2: इस परियोजना के अंतर्गत हथनीकुंड बेरा से पश्चिमी यमुना शहर के माध्यम से भूमिगत पाइपलाइन द्वारा मानसून के दौरान राजस्थान को उसके हिस्से का जल उपलब्ध कराया जाएगा, जिससे चूरू, सीकर, झुंझुनू तथा राजस्थान के अन्य जल संकटग्रस्त क्षेत्रों को पेयजल की आवश्यकताओं की दीर्घकालिक पूर्ति सुनिश्चित होगी।
1: ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਰਿਆਣਾ ਦੇ ਮੁੱਖ ਮੰਤਰੀ ਨਾਥ ਸਿੰਘ ਸੈਣੀ ਤੇ ਕੇਂਦਰ ਸਰਕਾਰ ਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਰੱਖਿਆ ਖੋਜ ਤੇ ਵਿਕਾਸ ਸੰਗਠਨ DRDO ਨੂੰ ਵਿੱਤੀ ਸ਼ਕਤੀਆਂ ਬਾਰੇ ਡੈਲੀਗੇਸ਼ਨ ਆਫ ਪਾਵਰ DFP 2026 ਜਾਰੀ ਕੀਤਾ। ਇਹ ਰਣਨੀਤੀ ਖੋਜ ਤੇ ਵਿਕਾਸ ਪ੍ਰੋਜੈਕਟਾਂ ਦੀ ਕੁਸ਼ਲਤਾ, ਜਵਾਬਦੇਹੀ ਤੇ ਸਮੇਂ ਸਿਰ ਲਾਗੂ ਕਰਨ ਵੱਲ ਇੱਕ ਮਹੱਤਵਪੂਰਨ ਸੁਧਾਰ ਹੈ। ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ DFP 2026 ਖੋਜ ਤੇ ਵਿਕਾਸ ਇਕੋਸਿਸਟਮ ਤੋਂ ਉੱਭਰ ਰਹੀਆਂ ਪ੍ਰਣਾਲੀਆਂ, ਮੰਚ ਅਤੇ ਤਕਨਾਲੋਜੀਆਂ ਦੇ ਤੇਜ਼ੀ ਨਾਲ ਉਤਪਾਦਨ ਤੇ ਰੱਖਿਆ ਬਲਾਂ 'ਚ ਇਨ੍ਹਾਂ ਨੂੰ ਸ਼ਾਮਲ ਕਰਨ ਦੀ ਸਹੂਲਤ ਦੇਵੇਗਾ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਅੱਜ ਨਵੀਂ ਦਿੱਲੀ 'ਚ ਇਟਲੀ ਦੇ ਹਵਾਈ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਐਂਟੋਨੀਓ ਕੰਦਰਵਾ ਨਾਲ ਮੁਲਾਕਾਤ ਕੀਤੀ। ਭਾਰਤੀ ਹਵਾਈ ਫੌਜ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਮੁਲਾਕਾਤ ਦੌਰਾਨ ਦੋਵਾਂ ਹਵਾਈ ਫੌਜ ਮੁਖੀਆਂ ਨੇ ਆਪਸੀ ਹਿੱਤ ਦੇ ਮੁੱਦਿਆਂ ਤੇ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਫੌਜੀ ਪੱਧਰ ਤੇ ਤਾਲਮੇਲ ਵਧਾਉਣ ਦੇ ਤਰੀਕਿਆਂ ਤੇ ਚਰਚਾ ਕੀਤੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਸਰਕਾਰ ਨੇ ਪਹਿਲੇ, ਦੂਜੇ ਤੇ ਤੀਜੇ

0: ਪੱਧਰ ਦੀਆਂ ਸਿਹਤ ਸੇਵਾਵਾਂ ਦਾ ਵਿਸਥਾਰ ਕਰਕੇ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਕਾਫੀ ਮਜ਼ਬੂਤ ਕੀਤਾ ਹੈ। ਅੱਜ ਨਵੀਂ ਦਿੱਲੀ 'ਚ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਪਰਿਸ਼ਦ ਦੇ 16ਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਨੱਡਾ ਨੇ ਆਖਿਆ ਕਿ ਨਾਗਰਿਕਾਂ ਅਤੇ ਸਿਹਤ ਪ੍ਰਣਾਲੀ ਦਰਮਿਆਨ ਸੰਪਰਕ ਦੇ ਪਹਿਲੇ ਬਿੰਦੀ ਦੇ ਰੂਪ 'ਚ 1,86,000 ਆਯੁਸ਼ਮਾਨ ਆਰੋਗਯ ਮੰਦਰ ਸਥਾਪਿਤ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਲਾਜ ਦੀ ਬਿਹਤਰ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਮੁੱਢਲੇ ਅਤੇ ਸੈਕੰਡਰੀ ਸਿਹਤ ਸੇਵਾਵਾਂ ਦਰਮਿਆਨ ਸਬੰਧਾਂ ਨੂੰ ਬਿਹਤਰ ਬਣਾਇਆ। ਸ੍ਰੀ ਨੱਡਾ ਨੇ ਦੱਸਿਆ ਕਿ ਦੇਸ਼ ਭਰ ਵਿੱਚ 23 ਨਵੇਂ ਏਮਸ ਤੇ ਖਾਸ ਕਰਕੇ ਘੱਟ ਸੁਵਿਧਾ ਵਾਲੇ ਤੇ ਪਛੜੇ ਜ਼ਿਲ੍ਹਿਆਂ 'ਚ 157 ਤੋਂ ਵੱਧ ਮੈਡੀਕਲ ਕਾਲਜਾਂ ਦੀ ਸਥਾਪਨਾ ਨਾਲ ਤੀਜੇ ਪੱਧਰ ਦੀਆਂ ਸਿਹਤ ਸੇਵਾਵਾਂ ਨੂੰ ਵੀ ਮਜ਼ਬੂਤ ਕੀਤਾ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਨੇ ਪੰਜਾਬ ਸਰਕਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੇਅਦਬੀ ਵਿਰੋਧੀ ਕਾਨੂੰਨ ਸਬੰਧੀ ਉਠਾਏ ਗਏ ਸਾਰੇ ਇਤਰਾਜ਼ਾਂ ਦਾ 1 ਮਹੀਨੇ ਦੇ ਅੰਦਰ ਅੰਦਰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। ਉਨ੍ਹਾਂ ਨੇ ਇਹ ਨਿਰਦੇਸ਼ ਅੱਜ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਦੀ ਇਕੱਤਰਤਾ ਵਿੱਚ ਦਿੱਤੇ ਜੋ 15 ਜੂਨ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ, ਜਿਨ੍ਹਾਂ ਨੂੰ ਅੱਜ ਬੇਅਦਬੀ ਵਿਰੋਧੀ ਕਾਨੂੰਨ ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 'ਤੇ ਸਪਸ਼ਟੀਕਰਨ ਦੇਣ ਲਈ ਤਖ਼ਤ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸਿੱਖ ਸੰਸਥਾ ਵੱਲੋਂ ਇਸ ਸੋਧ ਤੇ ਇਤਰਾਜ਼ ਜਤਾਇਆ ਗਿਆ ਸੀ ਕਿ ਇਹ ਸਿੱਖ ਪੰਥ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਲਾਗੂ ਕੀਤਾ ਗਿਆ। ਜਥੇਦਾਰ ਨੇ ਦੱਸਿਆ ਕਿ ਅੱਜ ਕੁੱਲ 87 ਵਿਧਾਇਕ ਅਤੇ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਤੇ ਬਹੁਤ ਹੀ ਖੁੱਲ੍ਹੇ ਤੇ ਸੰਜੀਦਾ ਮਾਹੌਲ 'ਚ ਗੱਲਬਾਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਵਿਧਾਇਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਕਾਨੂੰਨ ਪੜ੍ਹਿਆ ਹੀ ਨਹੀਂ, ਜਿਸ ਤੋਂ ਸਾਫ਼ ਹੁੰਦਾ ਕਿ ਬਿੱਲ ਕਾਹਲੀ ਵਿੱਚ ਲਿਆਂਦਾ ਗਿਆ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਮੁਤਾਬਕ ਫੈਸਲਾ ਲਵੇਗੀ।
1: ਮਾਨਯੋਗ ਜਥੇਦਾਰ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਾਨੂੰ 1 ਮਹੀਨੇ ਦਾ ਸਮਾਂ ਦਿੱਤਾ ਗਾ ਸਾਰੀਆਂ ਪਾਰਟੀਆਂ ਦੇ MLA ਸਾਹਿਬਾਨ ਨੂੰ। ਉਹਨਾਂ ਨੇ ਕੁਝ ਅਮੈਂਡਮੈਂਟਸ, ਕੁਝ ਸੋਧਾਂ ਜਿਹੜੀਆਂ ਪ੍ਰਪੋਜ਼ ਕੀਤੀਆਂ ਨੇ ਗੀਆਂ, ਜਿਹੜੀਆਂ ਕਿ ਸਾਨੂੰ ਮਾਨਯੋਗ ਸਪੀਕਰ ਸਾਹਿਬ ਦੇ ਰਾਹੀਂ ਭੇਜਣਗੇ। ਜਦੋਂ ਮਿਲ ਗਈਆਂ ਸਾਨੂੰ ਸੋਧਾਂ ਜਿਹੜੀਆਂ ਅਕਾਲ ਤਖ਼ਤ ਸਾਹਿਬ ਤੋਂ ਆਉਣਗੀਆਂ, ਜਥੇਦਾਰ ਸਾਹਿਬ ਭੇਜਣਗੇ, ਉਹ ਤੋਂ ਬਾਅਦ ਅਸੀਂ ਵਿਚਾਰ ਵਟਾਂਦਰਾ ਲੈ ਕੇ 1 ਮਹੀਨੇ 'ਚ ਫੈਸਲਾ ਲਵਾਂਗੇ।
0: ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 13 ਅਪ੍ਰੈਲ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਵਸੰਮਤੀ ਨਾਲ ਪਾਸ ਕੀਤਾ ਗਿਆ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਉਮਰ ਕੈਦ ਸਮੇਤ ਸਖ਼ਤ ਸਜ਼ਾ ਦੀ ਵਿਵਸਥਾ ਏ। ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ ਵਿੱਚ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਹੈ। ਸ੍ਰੀ ਅਮਰਨਾਥ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਨੇ। ਇਧਰ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਜ਼ਿਲ੍ਹੇ 'ਚ ਅੱਜ ਪੰਜਾਬ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਸਮੇਤ ਵੱਖ ਵੱਖ ਸੁਰੱਖਿਆ ਏਜੰਸੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜੰਮੂ ਕਸ਼ਮੀਰ ਦੇ ਸੂਚਨਾ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਨੇ ਅੱਜ ਜੰਮੂ ਰੇਲਵੇ ਸਟੇਸ਼ਨ ਤੋਂ ਸੋਮਨਾਥ ਯਾਤਰਾ ਨੂੰ ਰਵਾਨਾ ਕੀਤਾ। ਸਾਡੇ ਪੱਤਰਕਾਰ ਨੇ ਦੱਸਿਆ ਕਿ ਦੇਸ਼ ਦੀ ਅਮੀਰ ਵਿਰਾਸਤ ਤੇ ਅਧਿਆਤਮਿਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਤੇ ਸੱਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਚੱਲ ਰਹੀਆਂ ਪਹਿਲਕਦਮੀਆਂ ਦੇ ਹਿੱਸੇ ਵਜੋਂ ਵਿਭਾਗ ਵੱਲੋਂ ਇਸ ਦਾ ਆਯੋਜਨ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸੇ ਦੌਰਾਨ ਪੰਜਾਬ ਸਰਕਾਰ ਵੱਲੋਂ ਸਤਿਗੁਰ ਕਬੀਰ ਮਹਾਰਾਜ ਜੀ ਦੇ ਪ੍ਰਕਾਸ਼ ਮੌਕੇ ਜਲੰਧਰ ਸਥਿਤ ਸਤਿਗੁਰੂ ਕਬੀਰ ਮੁੱਖ ਮੰਦਰ ਵਿਖੇ ਹੁਣ ਤੋਂ ਥੋੜੀ ਦੇਰ ਬਾਅਦ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਅੱਜ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਕਿ ਸ਼੍ਰੀਲੰਕਾ 'ਚ ਸੁਰੱਖਿਆ ਕਾਨਫਰੰਸ ਦੌਰਾਨ ਭਾਰਤ ਤੇ ਪਾਕਿਸਤਾਨ ਦਰਮਿਆਨ ਦੂਜੇ ਦੌਰ ਦੀ ਗੱਲਬਾਤ ਹੋਈ ਸੀ। ਇਸ ਨਾਲ ਸੰਬੰਧਿਤ ਖ਼ਬਰਾਂ ਤੇ ਸ੍ਰੀ ਮਿਸਰੀ ਨੇ ਕਿਹਾ ਕਿ ਅਜਿਹੀਆਂ ਗੱਲਾਂ ਨਾ ਤਾਂ ਨਵੀਆਂ ਨੇ ਅਤੇ ਨਾ ਹੀ ਭਾਰਤ ਸਰਕਾਰ ਇਹਨਾਂ ਨੂੰ ਮਾਨਤਾ ਦਿੰਦੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਜਿੱਥੋਂ ਤੱਕ ਭਾਰਤ ਸਰਕਾਰ ਦਾ ਸਵਾਲ ਹੈ, ਅਜਿਹੇ ਸਮਾਗਮਾਂ 'ਚ ਇਸ ਦੀ ਕੋਈ ਅਧਿਕਾਰਤ ਹਿੱਸੇਦਾਰੀ, ਸਮਰਥਨ ਜਾਂ ਫਿਰ ਸ਼ਮੂਲੀਅਤ ਨਹੀਂ ਹੈ। ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਬੀਤੀ ਰਾਤ ਅਫਗਾਨਿਸਤਾਨ ਸਰਹੱਦ ਨੇੜੇ ਹਵਾਈ ਹਮਲੇ ਕੀਤੇ, ਜਿਸ ਵਿੱਚ ਪਕਤਿਕਾ ਅਤੇ ਕੁਨਾਰ ਪ੍ਰਾਂਤਾਂ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਅਫਗਾਨ ਸਰਕਾਰ ਦੇ ਉਪ ਬੁਲਾਰੇ ਹਮਦੁੱਲਾ ਫਿਤਰਤ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਸਮੇਤ 36 ਨਾਗਰਿਕ ਮਾਰੇ ਗਏ ਨੇ ਤੇ 163 ਹੋਰ ਜ਼ਖਮੀ ਹੋਏ ਨੇ। ਮੌਸਮ ਵਿਭਾਗ ਨੇ 1 ਜੁਲਾਈ ਤੋਂ ਮੌਸਮ 'ਚ ਉੱਤਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਭਾਰੀ ਬਾਰਿਸ਼ ਤੇ ਤਾਪਮਾਨ 'ਚ ਗਿਰਾਵਟ ਦੀ ਪੇਸ਼ੀਨਗੋਈ ਕੀਤੀ ਹੈ। ਇਸੇ ਨਾਲ ਹੀ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਵੱਖ ਵੱਖ ਥਾਵਾਂ ਤੇ 1 ਤੋਂ 5 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣ, ਗਰਜ ਚਮਕ ਨਾਲ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅੱਜ ਤੇ ਕੱਲ੍ਹ 30 ਜੂਨ ਨੂੰ ਵੀ ਪੰਜਾਬ 'ਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਹਰਿਆਣਾ 'ਚ ਗਰਮੀ ਦੀ ਸੰਭਾਵਨਾ ਜਤਾਈ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਲਾਸ ਏਂਜਲਸ 2028 ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਵਾਲੀਆਂ ਪਹਿਲੀਆਂ ਟੀਮਾਂ ਵਿੱਚੋਂ ਇੱਕ ਬਣ ਗਈ ਹੈ। ਹਾਲਾਂਕਿ ਮਰਦਾਂ ਦੀ ਟੀਮ ਨੂੰ ਸਿੱਧੇ ਕੁਆਲੀਫਾਈ ਕਰਨ ਲਈ ਇਸ ਸਾਲ ਦੇ ਅਖੀਰ ਤੱਕ ਮਰਦਾਂ ਦੇ ICC 2020 ਰੈਂਕਿੰਗ 'ਚ ਏਸ਼ੀਆ ਦੀ ਸਿਖਰਲੀ ਰੈਂਕਿੰਗ ਵਾਲੀ ਟੀਮ ਬਣਨਾ ਪਏਗਾ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਸਾਲ ਦੇ ਦੂਜੇ ਰੱਖਿਆ ਸਨਮਾਨ ਸਮਾਰੋਹ 'ਚ ਬਹਾਦਰੀ ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਸੈਸ਼ਵਿਲਸ ਦਾ ਦੌਰਾ ਕਾਫ਼ੀ ਸਾਰਥਕ

0: ਵਾਹ ਅਰਸ਼ਦੀਪ, ਵਾਹਿਗੁਰੂ ਤੁਹਾਡੀ ਆਵਾਜ਼ ਨੂੰ ਹੋਰ ਮਿਠਾਸ ਬਖਸ਼ੇ ਤੇ ਤੁਸੀਂ ਸੁਰਾਂ ਨਾਲ ਤਾਲ ਨਾਲ ਖੇਡਦੇ ਰਹੋ। ਸਾਡੀਆਂ ਮੰਗਲ ਕਾਮਨਾਵਾਂ ਤੁਹਾਡੇ ਨਾਲ ਨੇ ਤੇ ਆਪਣੀ ਫਰਮਾਇਸ਼ ਵੀ ਦੱਸ ਦਿਓ ਅਰਸ਼ਦੀਪ ਫਟਾਫਟ।
1: ਸਰ ਮੈਂ ਅਮਰਿੰਦਰ ਗਿੱਲ ਦਾ ਚੱਲ ਜਿੰਦੀ ਹੈ ਸੁਣਾ ਦੋ ਤੇ ਥੋੜੀ ਜਿਹੀ ਮੇਰੀ ਸਿਸਟਰ ਨਾਲ ਗੱਲ ਕਰ ਲਓ ਜੀ।
0: ਹਾਂ ਅਰਸ਼ਦੀਪ, ਤੁਹਾਡੇ ਨਾਲ ਗੱਲਾਂ ਕਰਨੀਆਂ ਬਹੁਤ ਵਧੀਆ ਲੱਗਦੀਆਂ ਨੇ ਪਰ ਸਮਾਂ ਆਗਿਆ ਨਹੀਂ ਦਿੰਦਾ, ਹੈ ਨਾ। ਇੱਕ ਵਾਰ ਫੇਰ
1: ਥੋੜੀ ਜਿਹੀ ਕਰ ਲਓ।
0: ਇੱਕ ਵਾਰ ਫੋਨ ਕਰਨ ਲਈ ਸ਼ੁਕਰੀਆ। ਕੀ ਕਹਿਣਾ ਚਾਹੋਗੇ?
1: ਬਸ ਠੀਕ ਹੈ, ਰੇਡੀਓ ਬਹੁਤ ਸੁਣਦੇ, ਸਾਨੂੰ ਬਹੁਤ ਪਸੰਦ ਹੈ ਜੀ ਸਾਰੇ ਅਨਾਉਂਸਰ।
0: ਅੱਛਾ,
1: ਵਿਜੇ ਲਕਸ਼ਮੀ ਮੈਮ ਨਾਮ ਤੇ ਤੁਸੀਂ, ਤੁਹਾਡੀ ਆਵਾਜ਼ ਬਹੁਤ ਵਧੀਆ ਲੱਗਦੀ ਹੈ।
0: ਅੱਛਾ, ਮੇਰੀ ਆਵਾਜ਼ ਵਧੀਆ ਲੱਗਦੀ ਹੈ?
1: ਹਾਂਜੀ, ਅੱਜ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਹੋ ਰਹੀ ਹੈ ਜੀ, ਬਹੁਤ ਮਤਲਬ ਮੁਸ਼ਕਿਲ ਨਾਲ ਹੀ ਲੱਗਿਆ ਤੁਹਾਡਾ ਫੋਨ।
0: ਚਲੋ, ਬਹੁਤ ਬਹੁਤ ਮੁਬਾਰਕਾਂ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ। ਫੋਨ ਕਰਨ ਲਈ ਸ਼ੁਕਰੀਆ ਬੇਟਾ।
1: ਥੈਂਕ ਯੂ ਜੀ।
0: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਕੀ।

0: ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:51 ਤੇ 2 ਸੈਕਿੰਡ। ਤੁਸੀਂ ਆਨੰਦ ਮਾਣ ਰਹੇ ਹੋ ਸਾਡੇ ਸਰੋਤਿਆਂ ਦੀਆਂ ਫੋਨ ਕਾਲਸ ਦੇ ਆਧਾਰ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਦੇ ਨਾਲ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ,
1: ਤੂੰ ਚੁੱਪ ਵੀ ਰਹਿਣਾ ਸਿੱਖ ਮਨਾ, ਕੋਈ ਖਾਬ ਨਹੀਂ ਬਾਹਲਾ ਬੋਲਣਾ, ਮੈਂ ਸੁਣਿਆ ਬੰਦਾ ਰੁਲ ਜਾਂਦਾ, ਬਹੁਤੇ ਭੇਤ ਦਿਲਾਂ ਦੇ ਖੋਲਣਾ, ਬਹੁਤੇ ਦਿਲ ਦੇ ਭੇਤ ਨਾਲ ਦਹੀਂ ਇਹਨੇ ਤੇਰਾ ਮਜ਼ਾਕ ਡਾਉਣਗੇ ਬੰਦੇ ਆਨਿਆਂ ਦੇ, ਆਪਦਾ ਮੰਗਲੂ ਤਾਂ ਭਾਵੇਂ ਜਾਣ ਦੇ ਦੀ, ਗੁਰਲਾਲ ਧੱਕੇ ਚੜ ਜਾਣਾ ਕਦੇ ਬਗਾਨਿਆਂ ਨੇ, ਗੁਰਲਾਲ ਧੱਕੇ ਚੜ ਜਾਣਾ ਕਦੇ ਬਗਾਨਿਆਂ ਨੇ।
0: ਵਾਹ ਵਾਹ ਗੁਰਲਾਲ ਜੀ, ਤਾੜੀਆਂ ਮਾਰਨ ਨੂੰ ਜੀ ਕਰਦਾ, ਬੜੀਆਂ ਖੂਬਸੂਰਤ ਸਤਰਾਂ ਤੁਸੀਂ ਸਾਨੂੰ ਸੁਣਾਈਆਂ ਸਾਡੇ ਸਰੋਤਿਆਂ ਨੂੰ। ਇਹਦੇ ਨਾਲ ਮਿਲਦੀ ਜੁਲਦੀ ਗੱਲ ਇਹ ਮੈਂ ਜੀ ਮੈਂ ਵੀ ਕਰਦਿਆਂ ਕਿ ਬਾਤ ਕਹਿਣੇ ਕੇ ਲੀਏ ਲਫ਼ਜ਼ ਜ਼ਰੂਰੀ ਨਹੀਂ, ਬਾਤ ਕਹਿਣੇ ਕੇ ਲੀਏ ਲਫ਼ਜ਼ ਜ਼ਰੂਰੀ ਨਹੀਂ, ਖਾਮੋਸ਼ੀ ਵੀ ਬਹੁਤ ਕੁਝ ਬਯਾਂ ਕਰਤੀ ਹੈ, ਖਾਮੋਸ਼ੀ ਵੀ ਬਹੁਤ ਕੁਝ ਬਯਾਂ ਕਰਤੀ ਹੈ। ਗੁਰਲਾਲ ਜੀ, ਜਿਹੜੀ ਸਾਡੀ ਚੁੱਪੀ ਹੈ ਨਾ, ਉਹ ਵੀ ਬਹੁਤ ਕੁਝ ਕਹਿ ਜਾਂਦੀ ਹੈ। ਤਾਂ ਜੇ ਸਾਡਾ ਬੰਦਾ ਸਾਡੇ ਨਾਲ ਜੁੜਿਆ ਹੋਵੇ, ਸਾਨੂੰ ਪਿਆਰ ਕਰਦਾ ਹੋਵੇ, ਮੁਹੱਬਤ ਕਰਦਾ ਹੋਵੇ, ਤਾਂ ਉਹਨੂੰ ਫਿਰ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ। ਜਿਵੇਂ ਕਿ ਕਹਿੰਦੇ ਨਾ, ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ।
1: ਹਾਂਜੀ ਹਾਂਜੀ
0: ਗੁਲਾਲ ਜੀ, ਫਿਰ ਆਪਣੀ ਫਰਮਾਇਸ਼ ਦੱਸ ਦਿਓ।
1: ਸਰ ਪਹਿਲਾਂ ਤਾਂ ਜੀ ਮੈਂ ਆਪਦਾ ਡਿਸਟ ਦੱਸਦਾ ਜੀ, ਮੈਂ ਬੋਲਦਾ ਜੀ ਗੁਰਲਾਲ, ਪਿੰਡ ਮਾਹੀ ਨੰਗਲ ਜੀ, ਡਿਸਟ੍ਰਿਕਟ ਬਠਿੰਡਾ ਤਹਿਸੀਲ ਸਾਬੋ ਜੀ।
0: ਪ੍ਰੋਗਰਾਮ ਸ਼ਾਮ ਸੁਹਾਨੀ ਚ ਆਪ ਜੀ ਦਾ ਸਵਾਗਤ ਹੈ ਮਾਂ।
1: ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਫੋਨ ਕਾਲ ਅਟੈਂਡ ਕਰਨ ਲਈ, ਤੇ ਅੱਜ ਤੁਸੀਂ ਗੀਤ ਮੈਨੂੰ ਸਾਡੇ ਪਿੰਡ ਦੀ ਸਿੰਗਰ ਆ ਜੀ ਹਰਦੇਵ ਮਾਹੀ ਨੰਗਲ, ਉਹਨਾਂ ਦਾ ਸੌਂਗ ਸੁਣਾ ਦੋ ਜੀ, ਰੱਬਾ ਖੈਰ ਕਰੇ।
0: ਫੋਨ ਕਰਨ ਲਈ ਸ਼ੁਕਰੀਆ, ਪੇਸ਼ ਹੈ ਤੁਹਾਡੇ ਗ੍ਰਾਈ ਮਾਹੀ ਨੰਗਲ ਦਾ ਇਹ ਗੀਤ।
1: ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ,
0: ਧੰਨਵਾਦ ਜੀ।

0: ਜੀ ਹਾਂ ਸਰੋਤੇ, ਉਹ ਘੜੀ ਦੀਆਂ ਸੂਈਆਂ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਨੇ ਤੇ ਫੋਨ ਦੀ ਘੰਟੀ ਵੀ ਬੜੀ ਤੇਜ਼ੀ ਨਾਲ ਵੱਜ ਰਹੀ ਹੈ। ਵੇਖਦੇ ਹਾਂ ਕਿਹੜੇ ਸਰੋਤਾ ਇੰਤਜ਼ਾਰ ਕਰ ਰਹੇ ਨੇ। ਹੈਲੋ, ਸਤਿ ਸ੍ਰੀ ਅਕਾਲ, ਪ੍ਰੋਗਰਾਮ ਆਹਾ, ਧੰਨਵਾਦ ਜੀ। ਆਪਣਾ ਨਾਂ ਤੇ ਗ੍ਰਾਂ ਦੱਸੋ।
1: ਦਰਸ਼ਨ ਸਿੰਘ ਦੇ ਨਾਂ ਦਾ।
0: ਦਰਸ਼ਨ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਚ ਆਪ ਜੀ ਦਾ ਸਵਾਗਤ ਹੈ। ਫੋਨ ਕਰਨ ਲਈ ਸ਼ੁਕਰੀਆ, ਪੇਸ਼ ਹੈ ਤੁਹਾਡੀ ਫਰਮਾਇਸ਼ ਤੇ। ਲਾਲ ਚੰਦ ਮਾਮਲਾ ਜੱਟ ਦੀ ਆਵਾਜ਼ ਵਿੱਚ ਇਹ ਕੀ।

ਲਾਲਚੰਦ ਯਮਲਾ ਜੱਟ ਤੇ ਕਾਏ ਇਸ ਗੀਤੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਸਾਡੇ ਸਰੋਤਿਆਂ ਦੀ ਫੋਨ ਕਾਲ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਸਨ ਲਵਲੀਨ ਸਚਦੇਵਾ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR। ਸਾਡੇ ਸਟੂਡੀਓ

ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਜੀ 8:24। ਪੇਸ਼ ਹੈ ਜੀ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ NCERT।

0: ਪ੍ਰੋਗਰਾਮ ਪੰਜ ਪਾਣੀਆਂ ਦੇ ਵਿੱਚ ਦੇਖਦੇ ਹਾਂ ਅਗਲਾ ਫੋਨ ਕਿਸ ਨੇ ਡਾਇਲ ਕੀਤਾ ਹੈ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲ ਰਹੇ ਨੇ ਜੀ? ਕੁਲਦੀਪ ਮਾਣਕ ਦਾ ਗੀਤ ਸੁਣਨਾ ਗਾ। ਸੁਣੋ ਜੀ, ਪੇਸ਼ ਹੈ ਤੁਹਾਡੇ ਲਈ ਗੀਤ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦਾ ਤੇ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਹਨ। ਹੈਲੋ ਹੈਲੋ
1: ਹਾਂਜੀ ਸਰ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਨੇ?
1: ਠੀਕ ਠਾਕ, ਬਹੁਤ ਵਧੀਆ ਜੀ।
0: ਕਿਹੜੇ ਪਿੰਡ ਤੋਂ ਬੋਲਦੇ ਹੋ ਜੀ?
1: ਪਿੰਡ ਸੋਖਾ ਜੀ।
0: ਪਿੰਡ ਸੋਖਾ, ਠੀਕ ਹੈ ਜੀ। ਆਪਣੇ ਪਸੰਦ ਦਾ ਗੀਤ ਦੱਸੋ ਬਾਈ ਜੀ। ਠੀਕ ਹੈ ਬਾਈ ਜੀ, ਪੇਸ਼ ਹੈ ਤੁਹਾਡੀ ਪਸੰਦ ਦਾ ਗੀਤ ਜੀ। ਸੁਣੋ ਜੀ, ਸੁਣੋ ਜੀ, ਸੁਣੋ ਜੀ।

ਮਲਾ ਦਾ ਦਿੱਲੀ ਨੇ ਤੇਰੇ ਦਾ ਹੀ ਆਦਾਸ ਨੇ ਉਹ ਲੱਕ ਹੈ ਜਿਹਨੂੰ ਕਿਸੇ ਉੱਤੇ ਆਸ ਨੇ ਉਹਨੂੰ ਇੱਕੋ ਇੱਕ ਰੱਬ ਦਾ ਸਹਾਰਾ

0: ਕਲੇਰ ਕੰਠ ਦੇ ਗਾਏ ਇਸ ਗੀਤ ਦੇ ਨਾਲ ਮੈਨੂੰ ਯਾਨੀ ਆਪਣੇ ਛੋਟੇ ਵੀਰ ਮਨਦੀਪ ਕੋਟਲੀ ਨੂੰ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅੱਜ ਇਹ ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਨਦੀਪ ਕੋਟਲੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 8:44 ਤੇ 42 ਸੈਕਿੰਡ। ਹੁਣ ਤੋਂ ਥੋੜੀ ਦੇਰ ਬਾਅਦ 9:45 ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9:00 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
2: ਸਮਾਚਾਰ ਸੰਧਿਆ ਕੇ ਸਾਥ ਮੈਂ ਲਵਲੀਨ ਨਿਗਮ। राष्ट्रपति द्रौपदी मुर्मू ने राष्ट्रपति भवन में रक्षा अलंकरण समारोह में वीरता पुरस्कार प्रदान किए।

ਹੁਣੇ ਤੁਸੀਂ ਵਿਵਿਧ ਭਾਰਤੀ ਦੇ ਪ੍ਰੋਗਰਾਮ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ।